ਜਿਸ ਮਨ ਵਿੱਚ ਪਰਮੇਸ਼ਰ ਦਾ ਨਾਮ ਆ ਜਾਏਗਾ, ਫਿਰ ਉੱਥੇ ਇਹਨਾਂ ਸ਼ਬਦਾਂ ਦਾ ਵਾਸਾ ਹੋਵੇਗਾ, ਦੁਬਿਧਾ ਦੂਰ ਹੋਵੇਗੀ, ਤੇ ਫਿਰ ਇਨਸਾਨ ਆਪਣੇ ਸਾਹਿਬ ਨਾਲ, ਆਪਣੇ ਮਾਲਕ ਨਾਲ ਪਿਆਰ ਕਰੇਗਾ, ਆਪਣੇ ਆਪ ਨੂੰ ਮੰਦਾ ਤੇ ਦੂਜੇ ਨੂੰ ਚੰਗਾ ਸਮਝੇਗਾ। ਐਸੀ ਅਵਸਥਾ ਜਦ ਮਨ ਵਿੱਚ ਆ ਜਾਵੇ ਤੇ ਸਮਝੋ ਉਹ ਇਨਸਾਨ

जब लग खालसा रहे न्यारा तब लग तेज दियो मैं सारा।

ਰਾਗ ਗੌੜੀ ਦੱਖਣੀ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਗੰਧਾਰ ਧੈਵਤ ਸੁਰ ਵਰਜਿਤ ਹਨ। ਇਸ ਦੀ ਜਾਤੀ ਆੜੂ ਸੰਪੂਰਨ, ਵਾਦੀ ਰਿਸ਼ਭ, ਸੰਵਾਦੀ ਪੰਚਮ ਅਤੇ ਸਮਾਂ ਸਵੇਰ ਦਾ ਪਹਿਲਾ ਪੈਰ ਹੈ। ਇਸ ਰਾਗ ਵਿੱਚ ਨਾਮ ਮਿਲੈ ਚੱਲੈ ਮੈਂ ਨਾਲ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਫ਼।

ਦੀ ਸੱਟ ਲੱਗਦੀ ਤੇ ਮਾਪੇ ਸਾਰਾ ਕੰਮ ਛੱਡ ਕੇ ਆਪਣਾ ਪੂਰਾ ਕਾਗਜ਼ ਚ ਹੋ ਕੇ ਨਾ ਉਹ ਬੱਚੇ ਵੱਲ ਧਿਆਨ ਦਿੰਦੇ ਨੇ। ਜਿਹਨੂੰ ਚੋਟ ਤਾਂ ਨਹੀਂ ਲੱਗੀ, ਰੋਂਦਾ ਹੋਏਗਾ, ਇਹਨੂੰ ਦੁੱਖ ਹੁੰਦਾ ਹੋਏਗਾ। We all have that attachment to our family members. That attachment is called a moh. ਪ੍ਰਭ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤਿ ਤੀਖਣ ਮੋਹ ਕੀ ਫਾਸ। ਇਹ ਵੀ ਇੱਕ ਫਾਸ ਹੈ ਸਾਧਨ ਮੋਹ ਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੋਹ ਨਹੀਂ ਵੇਖਿਆ ਜਦੋਂ ਤੋਰਿਆ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਗੁਰਧਾਰ ਸਿੰਘ ਜੀ ਨੂੰ, ਧੰਨ ਜਗਰਾ ਕਲਗੀਆਂ ਵਾਲਿਆਂ

0: ਗੁਰੂ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਗੁਰੂ ਦੀ ਪੂਜਾ ਦੱਸੀ ਹੈ। ਗੁਰੂ ਦੀ ਪੂਜਾ ਕਿਵੇਂ ਕਰਨੀ ਹੈ, ਇਸੇ ਤਰ੍ਹਾਂ ਦਾ ਖਿਆਲ ਭਗਤ ਕਬੀਰ ਜੀ ਦਿੰਦੇ ਹੋਏ ਸਾਨੂੰ ਇੱਕ ਗੱਲ ਸਮਝਾਉਂਦੇ ਨੇ। ਕਹਿੰਦੇ ਨੇ, ਹੇ ਮਨੁੱਖ, ਹੇ ਇਨਸਾਨ, ਪੂਜਾ ਕਿਵੇਂ ਕਰਨੀ ਹੈ? ਕਿਸੇ ਨੇ ਕਹਿ ਦਿੱਤਾ ਤੀਰਥ ਇਸ਼ਨਾਨ ਇਹੋ ਪੂਜਾ ਹੈ। ਹੁਣ ਭਗਤ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਉਪਦੇਸ਼ ਸਾਡੇ ਤੱਕ ਪਹੁੰਚਾਉਂਦੇ ਹੋਏ ਕਹਿੰਦੇ ਨੇ,
1: ਅੰਤਰ ਮੈਲ ਜੇ ਤੀਰਥ ਨਾਵੇ,
0: ਅੰਦਰ ਤੇਰੇ ਮੈਲ ਭਰੀ ਹੋਈ ਹੈ, ਅੰਦਰ ਤੇਰੇ ਗੁਨਾਹ ਇਕੱਠੇ ਕੀਤੇ ਹੋਏ ਨੇ, ਅੰਦਰ ਤੇਰੇ ਔਗਣ ਹੀ ਔਗਣ ਹਨ। ਭਗਤ ਜੀ ਕਹਿੰਦੇ ਨੇ, ਜੇ ਤੂੰ ਤੀਰਥ ਇਸ਼ਨਾਨ ਕਰਨ ਵੀ ਚਲਾ ਜਾਏ ਤੂੰ ਤੀਰਥ ਨੂੰ ਵੀ ਗੰਦਾ ਕਰਕੇ ਰੱਖ ਦੇਵੇਂਗਾ, ਕਿਉਂਕਿ ਤੇਰੇ ਅੰਦਰ ਇਤਨਾ ਗੰਦ ਹੈ, ਤੇਰੇ ਅੰਦਰ ਇਤਨੀ ਮੈਲ ਹੈ। ਭਗਤ ਜੀ ਕਹਿੰਦੇ ਨੇ, ਵਾਕਈ ਲੋਕਾਂ ਨੇ ਆਪਣੀ ਮੈਲ ਧੋ ਧੋ ਕੇ ਤੀਰਥ ਨੂੰ ਵੀ ਗੰਦਿਆਂ ਕਰ ਦਿੱਤਾ, ਮੈਲਾ ਕਰ ਦਿੱਤਾ। ਪਰ ਇੱਥੇ ਹੁਣ ਭਗਤ ਜੀ ਕਹਿੰਦੇ ਨੇ, ਤੀਰਥ ਕਿਹੜਾ ਤੇ ਗੁਰੂ ਦੀ ਪੂਜਾ ਕੀ ਹੈ? ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਉਹ ਬੈਕੁੰਠ ਨੂੰ ਨਹੀਂ ਜਾ ਸਕਦਾ, ਉਹਨੂੰ ਕਦੀ ਪ੍ਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ ਜੇ ਤੀਰਥ ਇਸ਼ਨਾਨ ਕਰਨ ਗਿਆ ਵੀ ਆਪਣੇ ਅੰਦਰ ਦੀ ਉਹਨੇ ਮੈਲ ਨੂੰ ਨਹੀਂ ਤਿਆਗਿਆ, ਔਗਣਾਂ ਨੂੰ ਨਹੀਂ ਤਿਆਗਿਆ, ਗੁਨਾਹਾਂ ਨਹੀਂ ਤਿਆਗੇ। ਕਹਿੰਦੇ ਨੇ, ਕੋਈ ਫਾਇਦਾ ਨਹੀਂ ਤੀਰਥ ਯਾਤਰਾ ਜਾਣ ਦਾ ਵੀ।

ਉਹ ਪਰਮਾਤਮਾ ਕੋਈ ਇਆਣਾ ਬਾਲ ਨਹੀਂ ਹੈ ਜਿਹਨੂੰ ਤੁਸੀਂ ਇੰਜ ਪਤਿਆ ਲਵੋਗੇ। ਅੱਗੇ ਭਗਤ ਜੀ ਕਹਿੰਦੇ ਨੇ ਪੂਜੋ ਰਾਮ ਇੱਕ ਹੀ ਦੇਵਾ। ਅਗਰ ਜੇ ਪੂਜਾ ਕਰਨੀ ਹੈ ਤੇ ਭਾਈ ਇੱਕ ਦੀ ਕਰ, ਬਹੁਤਿਆਂ ਦੀ ਨਹੀਂ, ਇੱਕ ਦੀ ਪੂਜਾ ਬਹੁਤ ਹੈ।

ਕਹਿੰਦੇ ਨੇ ਸੱਚਾ ਇਸ਼ਨਾਨ ਗੁਰੂ ਦੀ ਸੇਵਾ ਹੈ, ਸੱਚੀ ਪੂਜਾ ਗੁਰੂ ਦੀ ਸੇਵਾ ਹੈ। ਹੁਣ ਗੁਰੂ ਘਰ ਆ ਕੇ ਤੁਸੀਂ ਕੋਈ ਵੀ ਸੇਵਾ ਚੁਣ ਲਓ, ਕਹਿੰਦੇ ਨੇ ਇਹ ਸੇਵਾ ਹੀ ਤੈਨੂੰ ਪਾਰ ਲੈ ਜਾਏਗੀ। ਹਾਂ, ਜੇ ਤੂੰ ਕਹਿੰਦਾ ਕਿ ਇਸ਼ਨਾਨ ਕਰਨ ਦੇ ਨਾਲ ਹੀ ਤਨ ਤੇ ਮਨ ਦੀ ਮੈਲ ਨਿਕਲਦੀ ਹੈ, ਪਾਪ ਧੁੱਪਦੇ ਨੇ। ਭਗਤ ਜੀ ਨੇ ਐਗਜ਼ੈਂਪਲ ਬੜਾ ਸੁੰਦਰ ਦਿੱਤਾ ਹੈ, ਕਹਿੰਦੇ ਨੇ

ਚਿਕ ਤੇ ਜਲ ਦੇ ਇਸ਼ਨਾਨ ਨਾਲ, ਪਾਣੀ ਦੇ ਇਸ਼ਨਾਨ ਨਾਲ, ਤੀਰਥ ਇਸ਼ਨਾਨ ਦੇ ਨਾਲ ਹੀ ਇਸ ਤਨ ਦੀ ਮੈਲ ਲਹਿ ਜਾਂਦੀ, ਇਹ ਮਨ ਨਿਰਮਲ ਹੋ ਜਾਂਦਾ। ਤੇ ਪਹਿਲੇ ਮੈਂਢਕ ਨੂੰ ਇਹ ਗਤੀ ਮਿਲਣੀ ਚਾਹੀਦੀ ਸੀ। ਜੇ ਗਤੀ ਇੰਜੀ ਮਿਲਦੀ, ਮੈਂਢਕ ਡੱਡੂ ਨੂੰ ਪਹਿਲੇ ਗਤੀ ਮਿਲ ਜਾਣੀ ਚਾਹੀਦੀ ਹੈ, ਕਿਉਂਕਿ ਉਹ ਹਮੇਸ਼ਾ ਪਾਣੀ ਦੇ ਵਿੱਚ ਹੀ ਰਹਿੰਦਾ। ਜਲ ਕੇ ਮੱਝਣ ਜੇ ਗਤ ਹੋਏ, ਜਲ ਇਸ਼ਨਾਨ ਕਰਨ ਦੇ ਨਾਲ ਹੀ ਜੇ ਗਤੀ ਮਿਲਦੀ ਹੋਵੇ, ਨਿਤ ਨਿਤ ਮੈਂਢਕ ਨਾ ਆਵੇ, ਮੈਂਢਕ ਨਿਤਾ ਪ੍ਰਤੀ ਨਾ ਹੁੰਦਾ, ਬਲਕਿ ਰਹਿੰਦਾ ਹੀ ਪਾਣੀ ਵਿੱਚ ਹੈ। ਭਗਤ ਜੀ ਕਹਿੰਦੇ ਨੇ ਨਹੀਂ,

ਭਾਈ ਜਿਵੇਂ ਮੈਂਢਕ ਹੈ ਉਵੇਂ ਨਰ ਮਨੁੱਖ ਦੀ ਹਾਲਤ ਹੈ। ਬਾਰ ਬਾਰ ਜੂਨਾਂ ਦੇ ਵਿੱਚ ਤੇ ਆ ਰਿਹਾ ਲੇਕਿਨ ਗਤੀ ਨਹੀਂ ਮਿਲੀ, ਗਤੀ ਨਹੀਂ ਪ੍ਰਾਪਤ ਹੋਈ ਕਿਉਂਕਿ ਉਲਟ ਤੁਰ ਪਏ। ਹੁਣ ਅੱਗੇ ਇੱਕ ਗੱਲ ਹੋਰ ਬੜੇ ਕਮਾਲ ਦੀ ਕਹਿੰਦੇ।

ਕਿਸੇ ਨੇ ਇੰਨੀ ਗੱਲ ਕਹਿ ਦਿੱਤੀ ਕਿ ਜਿਹੜੇ ਬਨਾਰਸ ਵਿੱਚ ਮਰਦੇ ਨੇ, ਬਨਾਰਸ ਵਿੱਚ ਚਲਾਣਾ ਕਰ ਜਾਂਦੇ ਨੇ, ਉਹਨਾਂ ਨੂੰ ਬਹਿਸ਼ਤ ਮਿਲ ਜਾਂਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਮਿਲ ਜਾਂਦੀ ਹੈ। ਸਾਧ ਸੰਗਤ ਯਕੀਨ ਨਾ ਆਵੇ ਤੇ ਕਿਤੇ ਬਨਾਰਸ ਜਾ ਕੇ ਵੇਖਣਾ, ਹਿੰਦੁਸਤਾਨ ਇੰਡੀਆ ਵਿੱਚ ਇਹ ਇੱਕ ਸ਼ਹਿਰ ਹੈ, ਬਹੁਤ ਵੱਡਾ ਤੀਰਥ ਇਸ਼ਨਾਨ ਹੈ, ਬਹੁਤ ਵੱਡਾ ਇਹਨੂੰ ਤੀਰਥ ਮੰਨਿਆ ਜਾਂਦਾ। ਔਰ ਮੈਂ ਆਪ ਤੱਕਿਆ ਬਨਾਰਸ ਦੀਆਂ ਧਰਮਸ਼ਾਲਾ, ਬਨਾਰਸ ਦੇ ਮੰਦਰ, ਬਨਾਰਸ ਦੇ ਹੋਟਲ, ਬਨਾਰਸ ਦੇ ਗੁਰਦੁਆਰੇ ਬਜ਼ੁਰਗਾਂ ਨਾਲ ਭਰੇ ਪਏ ਨੇ। ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, ਭਾਈ ਮੈਂ ਬੜੇ ਦਿਨਾਂ ਤੋਂ ਤੁਹਾਨੂੰ ਵੇਖ ਰਿਹਾ, ਪਿਛਲੇ ਸਾਲ ਵੀ ਆਇਆ ਸਾਂ, ਤੁਸੀਂ ਇੱਥੇ ਹੀ ਸੋ, ਹੁਣ ਵੀ ਇੱਥੇ ਹੋ, ਕਾਰਨ ਕੀ ਹੈ? ਕਹਿਣ ਲੱਗੇ, ਗੱਲ ਇੰਜ ਹੈ ਕਿ ਮੈਂ ਬਨਾਰਸ ਵਿੱਚ ਆ ਕੇ ਆਪਣਾ ਅੰਤ ਸਮਾਂ ਉਡੀਕ ਰਿਹਾ ਕਿ ਕਦੋਂ ਮੇਰਾ ਸਮਾਂ ਆਵੇ, ਤੇ ਜੇ ਮੈਂ ਬਨਾਰਸ ਵਿੱਚ ਮਰ ਗਿਆ ਨਾ, ਮੈਨੂੰ ਗਤੀ ਮਿਲ ਜਾਏਗੀ, ਮੈਂ ਸਿੱਧਾ ਬਹਿਸ਼ਤਾਂ ਨੂੰ ਜਾਵਾਂਗਾ। ਪਰ ਇੱਥੇ ਭਗਤ ਜੀ ਨੇ ਤੇ ਗੱਲ ਹੀ ਕੁਝ ਹੋਰ ਕਹਿ ਦਿੱਤੀ ਹੈ। ਭਗਤ ਜੀ ਕਹਿੰਦੇ ਨੇ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਏ। ਓਏ, ਮਨ ਦਾ ਕਠੋਰ ਹੋਵੇ, ਸਾਰੀ ਉਮਰ ਪਾਪ ਕੀਤੇ, ਹੁਣ ਚੰਗਾ ਕੰਮ ਇੱਕ ਵੀ ਨਾ ਕੀਤਾ ਹੋਵੇ, ਭਾਵੇਂ ਬਨਾਰਸ ਵਿੱਚ ਵੀ ਕਿਉਂ ਨਾ ਮਰ ਜਾਏ, ਨਰਕ ਨਾ ਬਾਂਚਿਆ ਜਾਏ, ਉੱਥੋਂ ਛੁਟਕਾਰਾ ਨਹੀਂ ਮਿਲਣਾ, ਨਰਕ ਤੋਂ ਛੁਟਕਾਰਾ ਨਹੀਂ ਪ੍ਰਾਪਤ ਹੋ ਸਕਦਾ। ਤੇ ਫਿਰ ਕਹਿੰਦੇ ਨੇ, ਕਿਸੇ ਨੇ ਖਿਆਲ ਦਿੱਤਾ, ਇੱਕ ਹੜੰਬੇ ਦੀ ਧਰਤੀ ਹੈ ਜਿਹਨੂੰ ਮਗਹਰ ਵੀ ਆਖਦੇ ਨੇ। ਕਹਿੰਦੇ, ਜੇ ਕੋਈ ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ ਤੇ ਚਲਾਣਾ ਕਰ ਜਾਏ, ਪ੍ਰਾਣੀ ਮਨੁੱਖ ਇਨਸਾਨ ਉਹ ਖੋਤੇ ਦੀ ਜੂਨੇ ਪੈ ਜਾਂਦਾ। ਧਿਆਨ ਦੇਣਾ, ਬਨਾਰਸ ਵਿੱਚ ਮਰਨ ਵਾਲਾ ਬਹਿਸ਼ਤਾਂ ਨੂੰ ਜਾਂਦਾ, ਹੜੰਬੇ ਦੀ ਧਰਤੀ ਤੇ ਮਰਨ ਵਾਲਾ ਖੋਤੇ ਦੀ ਜੂਨੇ ਪੈਂਦਾ। ਭਗਤ ਕਬੀਰ ਜੀ ਹੜੰਬੇ ਚਲੇ ਗਏ, ਕਹਿੰਦੇ ਨੇ, ਦੁਨੀਆਂ ਦੇ ਲੋਕੋ, ਮੈਂ ਤੁਹਾਡੇ ਮਨ ਦਾ ਭਰਮ ਮਿਟਾਉਣਾ ਹੈ, ਤੁਸੀਂ ਬਨਾਰਸ ਵਿੱਚ ਮੁਕਤੀ ਲੱਭਦੇ ਹੋ ਤੇ ਹੜੰਬੇ ਦੀ ਧਰਤੀ ਨੂੰ ਜੂਨ ਭੁਗਤਨੀ ਆਖਦੇ ਹੋ, ਮੈਂ ਹੜੰਬੇ ਦੀ ਧਰਤੀ ਤੇ ਜਾਣਾ, ਇਤਿਹਾਸ ਪੜ੍ਹ ਕੇ ਵੇਖਣਾ, ਭਗਤ ਕਬੀਰ ਜੀ ਦਾ ਅੰਤ ਸਮਾਂ ਹੜੰਬੇ ਦੀ ਧਰਤੀ ਤੇ ਹੋਇਆ। ਤੇ ਉਹਨਾਂ ਨੇ ਇਹ ਗੱਲ ਲਿਖ ਦਿੱਤੀ, ਹਰ ਕਾ ਸੰਤ ਮੜੇ ਹੜੰਬੇ ਤਾਂ ਸਗਲੀ ਸਹਿਣ ਤਰਾਏ। ਕਿਤੇ ਹਰੀ ਦਾ ਸੰਤ, ਪ੍ਰਮਾਤਮਾ ਦਾ ਜਨ, ਪ੍ਰਮਾਤਮਾ ਦਾ ਦਾਸ ਕਿਤੇ ਹੜੰਬੇ ਵਰਗੀ ਧਰਤੀ ਤੇ ਵੀ ਚਲਾਣਾ ਕਰ ਜਾਏ, ਉਹ ਤੇ ਬਲਕਿ ਕਈਆਂ ਨੂੰ ਤਾਰ ਜਾਂਦਾ ਹੈ। ਗੱਲ ਲੋਕਾਂ ਦੇ ਸਮਝ ਨਹੀਂ ਆਈ, ਲੋਕਾਂ ਨੇ ਨਾਮ ਨੂੰ ਨਹੀਂ ਸਮਝਿਆ, ਕੇਵਲ ਧਰਤੀ ਨੂੰ, ਜਗ੍ਹਾ ਨੂੰ ਤਰਜੀਹ ਦਿੱਤੀ ਹੈ।

ਬਿਨ ਗੁਰ ਬਚਨ ਜੋ ਮੰਨਣਾ, ਜੋ ਗੁਰੂ ਦੇ ਬਚਨ ਤੋਂ ਬਿਨਾਂ ਚੱਲਦਾ ਹੈ। ਅਸੀਂ ਕਹਿੰਦੇ ਤੇ ਹਾਂ ਕਿ ਹੇ ਗੁਰੂ ਸਾਹਿਬ ਜੋ ਤੁਸੀਂ ਕਹੋ ਉਹ ਅਸੀਂ ਕਰਨ ਨੂੰ ਤਿਆਰ ਹਾਂ, ਪਰ ਖਿਮਾ ਕਰਨਾ ਅਸੀਂ ਕਰਦੇ ਕੋਈ ਨਹੀਂ। ਅਸੀਂ ਉਹੀ ਕੁਝ ਕਰਦੇ ਹਾਂ ਜੋ ਸਾਡਾ ਮਨ ਮੰਨਦਾ ਹੈ, ਜੋ ਸਾਡੀ ਮਤ ਕਹਿੰਦੀ ਹੈ, ਜਿਵੇਂ ਅਸੀਂ ਚੱਲਣਾ ਚਾਹੁੰਦੇ ਹਾਂ। ਅਗਰ ਗੁਰੂ ਦੇ ਹੁਕਮ ਨਾਲ ਚੱਲੀਏ ਤੇ ਖਿਮਾ ਕਰਨਾ ਅੱਜ ਦੁੱਖ ਤਕਲੀਫ ਕਦੀ ਵੀ ਨਾ ਹੋਵੇ। ਇਹ ਦੁੱਖ ਤਕਲੀਫ ਕਿਉਂ ਹੈ? ਕਿਉਂਕਿ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ, ਗੁਰੂ ਦਾ ਬਚਨ ਨਹੀਂ ਮੰਨਦੇ। ਬਿਨ ਗੁਰ ਬਚਨ ਜੋ ਮੰਨਣਾ ਊਰਾ ਪਰਥਾਉ, ਕਹਿੰਦੇ ਨੇ ਤੁਛ ਜਿਹੀ ਇੱਕ ਵਸੀਲਾ ਹੈ। ਜੇ ਮਨੁੱਖ ਤੂੰ ਕਰ ਸਕੇ ਤੇ ਜਿਹੜਾ ਮਨੁੱਖ ਕਰ ਲਵੇ ਉਹਦੇ ਹੁਕਮ ਰਜਾ ਵਿੱਚ ਆ ਜਾਏ, ਫਿਰ ਕਹਿੰਦੇ ਨੇ ਉਹਦੀ ਪੂਜਾ ਪ੍ਰਵਾਨ ਹੋ ਜਾਂਦੀ।

ਭਗਤ ਪੀਪਾ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਦਾ ਹਾਂ। ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਮੈਂ ਤੇਰੀ ਪੂਜਾ ਕਰਨ ਵਾਸਤੇ ਬਾਹਰ ਜਾਣਾ ਨਹੀਂ ਕੀਤਾ। ਤੁਸੀਂ ਖਿਆਲ ਕਰਨਾ, ਕਈ ਵਾਰ ਤੁਹਾਨੂੰ ਇਹ ਪ੍ਰੇਰਣਾ ਮਿਲੇਗੀ। ਲੋਕ ਆਖਣਗੇ ਕਿ ਜੜ ਤੱਕ ਕਾਰੋਬਾਰ ਨਾ ਛੱਡਿਆ ਜਾਏ, ਬਾਲ ਬੱਚਾ ਨਾ ਤਿਆਗਿਆ ਜਾਏ, ਗ੍ਰਸਤ ਨਾ ਤਿਆਗਿਆ ਜਾਏ, ਤਦ ਤੱਕ ਪੂਜਾ ਨਹੀਂ ਹੋ ਸਕਦੀ, ਭਗਤੀ ਨਹੀਂ ਹੋ ਸਕਦੀ। ਤੇ ਧਿਆਨ ਦੇਣਾ, ਅੱਜ ਵੀ ਅਸੀਂ ਪੂਰਨ ਸੰਤ ਉਹਨੂੰ ਕਹਿੰਦੇ ਹਾਂ ਜਿਹੜਾ ਗ੍ਰਸਤੀ ਨਾ ਹੋਵੇ। ਗ੍ਰਸਤੀ ਨੂੰ ਅਸੀਂ ਸੰਤੀ ਨਹੀਂ ਸਮਝਦੇ। ਧਿਆਨ ਦੇਣਾ, ਗ੍ਰਸਤੀ ਨੂੰ ਅਸੀਂ ਸੰਤੀ ਨਹੀਂ ਸਮਝਦੇ। ਤੇ ਜੇ ਗ੍ਰਸਤੀ ਸੰਤ ਨਹੀਂ ਹੋ ਸਕਦਾ, ਇਹਦਾ ਮਤਲਬ ਅਸੀਂ ਵੀ ਗੁਰੂ ਨਾਨਕ ਨੂੰ ਵੀ ਨਹੀਂ ਮੰਨਦੇ। ਅਸੀਂ ਗੁਰੂ ਨਾਨਕ ਨੂੰ ਬਿਲਕੁਲ ਨਹੀਂ ਮੰਨਦੇ, ਕਿਉਂਕਿ ਗੁਰੂ ਨਾਨਕ ਤਾਂ ਗ੍ਰਸਤੀ ਸਨ। ਜੇ ਗੁਰੂ ਨਾਨਕ ਗ੍ਰਸਤੀ ਹਨ ਤੇ ਸਾਡੀ ਨਿਗਾਹ ਵਿੱਚ ਇਹ ਗੱਲ ਕਿਉਂ ਆ ਗਈ ਹੈ ਕਿ ਜਿਹੜਾ ਗ੍ਰਸਤੀ ਹੋਵੇ ਉਹ ਸੰਤ ਨਹੀਂ ਹੋ ਸਕਦਾ? ਧਿਆਨ ਦੇਣਾ, ਅੱਜ ਕੋਈ ਗ੍ਰਸਤੀ ਆ ਜਾਏ ਨਾ ਉਪਦੇਸ਼ ਦੇਣ ਵਾਲਾ ਤੇ ਕਹੇ ਉਹਦੇ ਨਾਲ ਸੰਤ ਜੋੜ ਦਈਏ, ਕਹਿੰਦੇ ਨਹੀਂ ਇਹ ਸੰਤ ਨਹੀਂ ਹੋ ਸਕਦਾ, ਤੇ ਗ੍ਰਸਤੀ ਹੈ, ਸੰਤ ਗ੍ਰਸਤੀ ਨਹੀਂ ਹੁੰਦੇ। ਨਾ ਭਾਈ, ਸਭ ਤੋਂ ਵੱਡਾ ਸੰਤ ਕੋਈ ਹੈ ਤੇ ਉਹ ਗ੍ਰਸਤੀ ਹੈ। ਹੁਣ ਕਹਿੰਦੇ ਨੇ ਭਗਤ ਮੈਂ ਹੇ ਪਰਮਾਤਮਾ ਤੈਨੂੰ ਲੱਭਣ ਲਈ ਬਾਹਰ ਜਾਣਾ ਨਹੀਂ ਕੀਤਾ। ਕਾਯੋ ਦੇਵਾ ਕਾਯੋ ਦੇਵਲ, ਮੈਂ ਆਪਣੀ ਕਾਇਆ ਅੰਦਰ ਹੀ ਦੇਵਤੇ ਨੂੰ ਲੱਭੇ ਤੇ ਆਪਣੀ ਕਾਇਆ ਨੂੰ ਹੀ ਮੰਦਰ ਸਮਝੇ। ਮੈਂ ਨਹੀਂ ਇਹ ਵੇਖਿਆ ਕਿ ਮੰਦਰ ਸਾਹਮਣੇ ਕਿਸੇ ਇਮਾਰਤ ਨੂੰ ਆਖਦੇ ਨੇ। ਇੱਕ ਗੱਲ ਤੁਸੀਂ ਵੀ ਧਿਆਨ ਵਿੱਚ ਰੱਖ ਲੈਣਾ, ਕਿਸੇ ਬਿਲਡਿੰਗ ਦਾ ਇਮਾਰਤ ਦਾ ਨਾਂ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਉਹਨੂੰ ਹੀ ਕਹਿੰਦੇ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ, ਤੇ ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ ਉਹ ਗੁਰਦੁਆਰਾ ਨਹੀਂ ਹੈ। ਕਿਉਂਕਿ ਅੱਜ ਤੋਂ ਪਹਿਲੇ ਜਦ ਤੱਕ ਇੱਥੇ ਪ੍ਰਕਾਸ਼ ਨਹੀਂ ਸੀ, ਹੋ ਸਕਦਾ ਕੁਝ ਹੋਰ ਹੋਵੇ, ਕਿਉਂਕਿ ਬੰਤਰ ਤੋਂ ਤਾਂ ਕੁਝ ਹੋਰ ਹੀ ਲੱਗਦਾ। ਪਰ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋ ਗਿਆ, ਅਸੀਂ ਆ ਕੇ ਮੱਥਾ ਟੇਕ ਦਿੱਤਾ, ਇਹ ਗੁਰਦੁਆਰਾ ਬਣ ਗਿਆ। ਇਹੀ ਭਗਤ ਜੀ ਕਹਿਣਾ ਚਾਹੁੰਦੇ ਨੇ। ਧਿਆਨ ਦੇਣਾ, ਹੁਣ ਜਿਸ ਘਰ ਦੇ ਵਿੱਚ ਵੀ ਪ੍ਰਕਾਸ਼ ਆ, ਉਹ ਵੀ ਗੁਰਦੁਆਰਾ ਹੈ। ਕਈ ਵਾਰ ਅਸੀਂ ਘਰ ਨੂੰ ਤੇ ਗੁਰਦੁਆਰੇ ਨੂੰ ਵੱਖੋ ਵੱਖ ਸਮਝਦੇ ਹਾਂ। ਗੁਰਦੁਆਰੇ ਜਾਣਾ ਜੀ ਬੜੇ ਪਵਿੱਤਰ ਹੋ ਕੇ, ਗੁਰਦੁਆਰੇ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰਦੁਆਰੇ ਕੋਈ ਨਸ਼ੀਲੀ ਚੀਜ਼ ਨਹੀਂ ਜਾਣੀ ਚਾਹੀਦੀ, ਗੁਰਦੁਆਰੇ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ। ਹੇ ਗੁਰਸਿੱਖ, ਜੇ ਤੇਰੇ ਘਰ ਗੁਰੂ ਦਾ ਪ੍ਰਕਾਸ਼ ਹੈ ਤੇ ਉੱਥੇ ਤੂੰ ਬੁਰੀਆਂ ਚੀਜ਼ਾਂ ਕਿਉਂ ਰੱਖੀਆਂ ਹੋਈਆਂ ਨੇ? ਉਹ ਵੀ ਤੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿੱਥੇ ਧਰਮ ਹੈ ਉਹ ਧਰਮਸਾਲ ਹੈ ਤੇ ਗੁਰਸਿੱਖ ਦਾ ਘਰ ਧਰਮਸਾਲ ਹੈ। ਭਗਤ ਜੀ ਕਹਿੰਦੇ ਨੇ ਹੇ ਗੁਰਸਿੱਖ, ਤੂੰ ਘਰ ਵਿੱਚ ਪਰਮਾਤਮਾ ਨੂੰ ਪਾਣਾ ਤੇ ਕੀ ਕਰ? ਆਪਣੀ ਕਾਇਆ ਨੂੰ ਖੋਜ। ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ, ਕਿਉਂ ਤੂੰ ਜੋਗੀਆਂ ਦੇ ਰਸਤੇ ਚੱਲਿਆ ਹੈ? ਕਹਿੰਦੇ ਨੇ ਅੱਜ ਮੈਂ ਉਸ ਨੂੰ ਜੋਗੀ ਯਾਤਰਾ ਆਪਣੇ ਅੰਦਰ ਹੀ ਸਮਝੀ ਹੈ, ਉਹ ਬਾਹਰ ਨਹੀਂ ਹੈ। ਅੱਗੇ ਕਹਿੰਦੇ ਨੇ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਮੈਂ ਸਭ ਕੁਝ ਹੀ ਆਪਣੀ ਕਾਇਆ ਨੂੰ ਸਮਝਿਆ, ਆਪਣੀ ਕਾਇਆ ਅੰਦਰ ਹੀ ਜਾਣਨਾ ਕੀਤਾ ਹੈ, ਇਸ ਤੋਂ ਬਾਹਰ ਮੈਂ ਕੁਝ ਨਹੀਂ ਸਮਝਿਆ। ਹੁਣ ਦੇਖੋ ਕੈਸਾ ਉਪਦੇਸ਼ ਹੈ ਕਿ ਇੱਕ ਸਰੀਰ ਦੇ ਅੰਦਰ ਹੀ ਸਭ ਕੁਝ ਮਿਲਣਾ, ਕਾਯੋ ਪੂਜੋ ਪਾਤੀ, ਮੈਂ ਪੂਜਣਾ ਵੀ ਅੰਦਰ ਕੀਤਾ ਹੈ, ਹੇ ਮੇਰੇ ਮਾਲਕ ਤੇਰੇ ਨਾਮ ਦੀ ਹੀ ਅੰਦਰ ਪੂਜਾ ਕੀਤੀ ਹੈ। ਫਿਰ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਕਾਇਆ ਬਹੁ ਖੰਡ ਖੋਜਤੇ, ਜਦ ਤੱਕ ਮੈਂ ਬਾਹਰ ਲੱਭਦਾ ਰਿਹਾ ਮੈਨੂੰ ਕੁਝ ਨਹੀਂ ਮਿਲਿਆ, ਜਦੋਂ ਮੈਂ ਆਪਣੀ ਕਾਇਆ ਨੂੰ ਖੋਜਣਾ ਸ਼ੁਰੂ ਕੀਤਾ, ਮੈਂ ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨੌ ਨਿਧ ਖਜ਼ਾਨਾ ਮਿਲ ਗਿਆ, ਮੈਨੂੰ ਇਤਨਾ ਵੱਡਾ ਭੰਡਾਰ ਮਿਲ ਗਿਆ। ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਜਦੋਂ ਮੈਂ ਕਾਇਆ ਨੂੰ ਖੋਜਣਾ ਕੀਤਾ, ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨਵ ਨਿਧ ਪਾਈ, ਨੌ ਨਿਧ ਖਜ਼ਾਨਾ ਪ੍ਰਾਪਤ ਹੋ ਗਿਆ।
ਤੇ ਜਦੋਂ ਇਹ ਖਜ਼ਾਨਾ ਮਿਲਿਆ ਉਸ ਤੋਂ ਬਾਅਦ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ ਉਪਾਈ ਰਾਮ ਦੀ ਦੁਹਾਈ ਜੇ ਜਦੋਂ ਦਾ ਇਹ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਹੁਣ ਮੈਂ ਆਉਣ ਤੋਂ ਤੇ ਜਾਣ ਤੋਂ ਰਹਿਤ ਹੋ ਗਈ ਮੇਰੇ ਅੰਦਰ ਨਾ ਕੁਝ ਆਉਂਦਾ ਨਾ ਕੁਝ ਜਾਂਦਾ ਸਭ ਕੁਝ ਅੰਦਰ ਹੀ ਸਮਾ ਗਿਆ ਮੈਂ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾ ਲਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ ਐਸਾ ਹੋਇਆ ਕਿਉਂ ਕਿਉਂਕਿ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਦੇ ਵਿੱਚ ਹੈ ਕਹਿੰਦੇ ਨੇ ਸੋਈ ਪਿੰਡੇ ਉਹੀ ਅੰਦਰ ਹੈ ਫਰਕ ਸਿਰਫ ਇਤਨਾ ਹੈ ਵਿਗਿਆਨ ਬਾਹਰ ਖੋਜਦਾ ਗਿਆਨੀ ਅੰਦਰ ਖੋਜਦਾ ਤੁਸੀਂ ਦੇਖਿਆ ਨਾ ਵਿਗਿਆਨ ਨੇ ਬਾਹਰ ਖੋਜ ਕੇ ਹਰ ਇੱਕ ਗੱਲ ਨੂੰ ਕਿਤਨੇ ਹਜ਼ਾਰਾਂ ਸਾਲ ਪਹਿਲੇ ਦੱਸਣਾ ਕੀਤਾ ਤੇ ਮੈਂ ਇੱਕ ਗੱਲ ਤੁਹਾਡੇ ਸਮਕਸ਼ ਰੱਖਦੇ ਹਾਂ ਵਿਗਿਆਨ ਅੱਜ ਜੋ ਕੁਝ ਖੋਜ ਰਿਹਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਵਿਗਿਆਨ ਨੇ ਖੋਜਣਾ ਸ਼ੁਰੂ ਕੀਤਾ ਇਹਦਾ ਭਾਵ ਸਾਰਾ ਵਿਗਿਆਨ ਗਿਆਨ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਬੋਲਦੀ ਹੈ ਵਿਗਿਆਨ ਉਹਨੂੰ ਲੈ ਕੇ ਤੁਰ ਪੈਂਦਾ ਹੈ ਹੁਣ ਆਹ ਦੇਖੋ ਗੱਲ ਕਿਸੇ ਹੋਰ ਪਾਸ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਵਿੱਚ ਹੈ ਉਹ ਮਨੁੱਖ ਤੇਰੇ ਅੰਦਰ ਹੈ ਲੇਕਿਨ ਮਿਲਦਾ ਕਿਹਨੂੰ ਹੈ ਜੋ ਖੋਜੇ ਸੋ ਪਾਵੇ ਜਿਹਨੇ ਖੋਜਿਆ ਜਿਹਨੇ ਲੱਭਣਾ ਸ਼ੁਰੂ ਕੀਤਾ ਉਹਨੂੰ ਪਰਮਾਤਮਾ ਮਿਲ ਜਾਂਦਾ ਹੈ ਤੇ ਜਿਹਨੇ ਲੱਭਿਆ ਹੀ ਨਹੀਂ ਉਹਨੂੰ ਪਰਮਾਤਮਾ ਕਿੱਥੇ ਮਿਲੇਗਾ ਤੇ ਉਹ ਪੂਜਾ ਕਿਵੇਂ ਕਰ ਸਕਦਾ ਅੰਤ ਵਿੱਚ ਪੀਪਾ ਦੀ ਕਹਿੰਦੇ ਨੇ ਪ੍ਰਣ ਪੀਪਾ ਪ੍ਰਣਵੇ ਪਰਮ ਤਤ ਹੈ ਪੀਪਾ ਪ੍ਰਣਵੇ ਪਰਮ ਤਤ ਹੈ ਉਹ ਪਰਮ ਤਤ ਪਰਮਾਤਮਾ ਅਕਾਲ ਪੁਰਖ ਆਪ ਹੀ ਸਭ ਕੁਝ ਹੈ ਪਰ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ ਸਤਿਗੁਰੂ ਹੋਏ ਲਿਖਾ ਜਦ ਤੱਕ ਸਤਿਗੁਰ ਦੀ ਕਿਰਪਾ ਨਾ ਹੋਵੇ ਗੁਰੂ ਦੀ ਬਖਸ਼ਿਸ਼ ਨਾ ਹੋਵੇ ਉਹ ਪਰਮਾਤਮਾ ਨਹੀਂ ਮਿਲਦਾ ਇਸ ਲਈ ਇਸ ਦਰ ਤੇ ਆ ਕੇ ਇੱਕੋ ਗੱਲ ਕਮਾਈਏ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਾਰੇ ਮਿਲ ਕੇ ਆਖੋ ਜੀ

ਖਿਆਲ ਬੜਾ ਸੁੰਦਰ ਹੈ, ਹਰ ਬਿਨ ਸਭ ਕੁਛ ਮੈਲਾ ਹੈ ਸੰਤੋ, ਕਿਉਂਕਿ ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਮੈਲਾ ਹੈ। ਇਹ ਤਨ ਮੈਲਾ, ਇਹ ਮਨ ਮੈਲਾ, ਇਹ ਧਨ ਮੈਲਾ, ਇਹ ਸੰਸਾਰ ਮੈਲਾ, ਇਸ ਸੰਸਾਰ ਦਾ ਵਿਹਾਰ ਮੈਲਾ। ਆ ਤੁਸੀਂ ਦੇਖੋ ਹਰ ਪਾਸੇ ਮੈਲ ਹੈ। ਇਸ ਲਈ ਸਾਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ, ਕਹਿੰਦੇ ਨੇ ਹਰ ਬਿਨ ਸਭ ਕੁਝ ਮੈਲਾ ਹੈ ਸੰਤੋ, ਕਿਆ ਹੋ ਪੂਜ ਚੜਾਈ, ਤੂੰ ਕਿਵੇਂ ਪੂਜਾ ਕਰੇਗਾ, ਕੀ ਪੂਜਾ ਲਈ ਚੜਾਵੇਂਗਾ, ਕਿਉਂਕਿ ਸਭ ਕੁਝ ਤਾਂ ਮੈਲਾ ਹੈ, ਸਭ ਕੁਝ ਮੈਲਾ ਹੈ, ਸੁੱਚਾ ਕੀ ਹੈ, ਕਿਉਂਕਿ ਅਸੀਂ ਉਹ ਚੀਜ਼ ਪਰਮਾਤਮਾ ਦੀ ਦਰਗਾਹ ਵਿੱਚ ਅਰਪਣ ਕਰਨੀ ਹੈ ਜੋ ਸੁੱਚਾ ਹੋਵੇ। ਇਸ ਲਈ ਸਭ ਤੋਂ ਪਹਿਲੇ ਆਪਾਂ ਤਨ ਸੁੱਚਾ ਕਰਨੇ ਆ, ਫਿਰ ਮਨ ਸੁੱਚਾ ਕਰਨੇ ਆ, ਫਿਰ ਤਨ ਸੁੱਚਾ ਕੀਤਾ ਜਾਂਦਾ ਹੈ, ਫਿਰ ਗੁਰੂ ਦੇ ਅਰਪਣ ਹੁੰਦਾ ਹੈ। ਇਸ ਲਈ ਆਪਾਂ ਉਦਮ ਕੀ ਕਰਨੇ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕਿਉਂਕਿ ਗੁਰੂ ਦੀ ਪੂਜਾ ਵਿੱਚ ਬੈਠਣਾ ਹੈ, ਗੁਰੂ ਦਾ ਸਿਮਰਨ ਕਰਨਾ, ਆਪਣੇ ਆਪ ਨੂੰ ਅਰੋਗ ਬਣਾ ਲੈ, ਪਹਿਲੇ ਆਪਣੇ ਆਪ ਨੂੰ ਸੁੱਚਾ ਕਰ ਲੈ। ਜਿਸ ਤੱਕ ਸੁੱਚਾ ਨਹੀਂ ਤੂੰ ਹੁੰਦਾ ਤੇ ਗੁਰੂ ਦੇ ਅਰਪਣ ਕੀ ਕਰੇਗਾ। ਹਰ ਬਿਨ ਸਭ ਕੁਛ ਮੈਲਾ ਹੈ ਸੰਤੋ, ਹਰ ਬਿਨ ਸਭ

शब्द मरे मन निर्मल संत। इस मन नु मारना है शब्द नाल। जदों असी इस मन नु शब्द नाल मार लांगे ते मन निर्मल हो जाएगा। बस जिस वेले मन निर्मल हो गया ए पूजा थाए पाई, ए फिर पूजा थाए पै जाएगी। बस कोशिश करिए इस मन नु शब्द दे नाल मार ली, ये मन निर्मल हो जाए। क्योंकि तुसी वेखदे हो कई बार पाठ करदे आ मन टिकदा नहीं, मन भटकन लग पैंदा, कदी इधर कदी इधर, कदी वो काम याद आ गया, कदी कुछ याद आ गया। हमेशा मनुख कुछ ना कुछ याद करदा रहिंदा। इहदा भाव की होया, मन टिकिया नहीं, मन एकागर नहीं होया। इत्थे फिर सहम कहिंदे ने शब्द दे नाल इस मन नूं मारना शुरू कर। जदों मन थिड़के फिर उन्हों खिंचो, जदों मन किसी पासे जाए फिर वापस लियाओ। बार बार उसनू वापस लियाण ते एक दिन मन टिक जाएगा। फिर जदों मन टिक गया फिर नहीं उखड़ता, फिर नहीं किसी पासे जाएगा। आस पास जो मर्जी हुंदा रहे फिर एकाग्र बैठेगा, क्योंकि मन टिकया होया है। ते मन टिकेगा ही ता जिसले शब्द दे नाल इस मन नूं मारांगे, ए मन निर्मल हो जाएगा। निर्मल होण तो बाद फिर ए पूजा इस दर ते प्रवान होवेगी। क्योंकि असीं आउंदे सब आ ते सब चाहुंदे वी आ कि साडी हाजरी दर ते लगदा है। हाजरी दर ते भाई उसे दी लगदी जिहड़ा मन करके बैठदा है, मन करके सुणदा है, मन करके सुणांदा है, मन करके पढ़दा है, फिर मन हिरदे विच वसांदा है। हुण जबान तां बोल रही है, जबान दा काम है बोलना, कन्ना ने नहीं सुनिया। जद तक कन्ना नाल सुनिया ना जाए मन तक पहुंचदा नहीं। तीन गल्लां याद रखना, जबान नाल बोलना, कन्ना नाल सुनना ते मन ते असर होना। जद तक तुहाडी जबान दा तुहाडे कन्ना ने नहीं ना सुनिया मन कदी नहीं टिकेगा, मन ते कदी असर नहीं होवेगा। जे मन नूं टिकाणा है अपना बोल जोर दी बोलो। जिन्हां दा ख्याल है ना मन टिकदा नहीं, अपना बोल अपने कन्ना नूं सुनाओ। जदों बोल कन्न सुनन लग पै मन आपे कबूल करेगा, मन आपे मन्नेगा। जदों हुण मन ने मन लिया फिर सतगुरु कहिंदे ने सुनिया मन्निया मन कीता भाओ। सुन के मन्निया ते मन के प्यार उत्पन्न हो गया, अंदरों भावनी पैदा हो गई। सुनिया मन्निया मन कीता पाओ, अंतरगत तीर्थ मन लाओ। यही तेरा तीर्थ स्नान है। यही गुरु साहब समझा रहे ने कि पूजा अंदर करनी है। तेरा नाम किया चरना ठिया, हे मेरे परमात्मा मैं तेरा नाम चंद, चंदन जिवें है ना, तेरा नाम चंदन है ते मैं चंदन दियां टुकड़ियां बना लिया ने। ते जे मन उरसा होए, उरसा कहिंदे ने ओ सिल ओ पत्थर, ते ओ पत्थर बना के ओदे उत्ते किसना शुरू कीता है। ते साध संगत जदों मन चंदन बन के उस उरसा ते किसना शुरू हो जाए ते फिर ये मन कसदा कसदा उस परमात्मा नाल जुड़ना शुरू हो जाता है, एक रस हो जाता है। बस करना ते मानना एक रस है। जदों मन एक रस हो गया समझो साड़ी लिव परमात्मा नाल लग गई, असी परमात्मा नाल जुड़ गए। हुण परमात्मा दे नाल जुड़न दा सतगुरु ने बड़ा सौखा साधन दसिया, पूजा कीजै नाम ते आई है। भाई पूजा कर नाम नूं त्याउणा कर, ए तेरी पूजा है। ते फिर बिन नामे पूजना होई, क्योंकि बिना नाम तो पूजा नहीं हो सकती। बिना नाम तो तुसी रसना ते की जपोगे, की आखोगे, केड़ा लफ्ज वरतोगे। कम से कम कोई ना कोई लफ्ज ते जबान ते टुकाना पाएगा ना, जा आखांगे सतनाम वाहिगुरु, कोई ना कोई लफ्ज जबान ते टिकदा है। पर सिमरन जेड़ा है मालक ने दिता वह कहिंदे ने भाई वाहिगुरु दा है, वाहिगुरु वाहे गुरु। कहते ने वाहे गुरु एक ऐसी दात है जिमें एक किसे खूह दे विच कोई बर्तन सुटो, जांदा खाली है
ਲਿਖਣਾ ਹੁੰਦਾ ਪਰਿਆ। ਮੈਂ ਇਹ ਤੁਹਾਡੇ ਸਮਕਸ਼ ਤਾਂ ਰੱਖ ਰਿਹਾ ਕਿ ਸਾਨੂੰ ਥੋੜਾ ਜਿਹਾ ਨਾਮ ਦਾ ਵਿਆਸ ਹੋ ਜਾਏ ਕਿ ਨਾਮ ਦਾ ਵਿਆਸ ਕੀ ਹੈ। ਨਾਮ ਦਾ ਵਿਆਸ ਹੈ ਵਾਹਿਗੁਰੂ ਨੂੰ ਇਸ ਖਾਲੀ ਬਰਤਨ ਬਣਾ ਕੇ ਘੜੇ ਅੰਦਰ ਖੂਹ ਵਿੱਚ ਸੁੱਟਣਾ ਤੇ ਜਦੋਂ ਬਾਹਰ ਆਵੇ ਭਰਿਆ ਆਵੇ। ਵਾਹਿਗੁਰੂ ਵਾਹਿਗੁਰੂ ਨੂੰ ਅੰਦਰ ਲੈ ਜਾਣਾ, ਗੁਰੂ ਨੂੰ ਬਾਹਰ ਲੈ ਆਉਣਾ, ਉਹ ਵਾਹਿਗੁਰੂ ਦੋਨੋਂ ਲਫ਼ਜ਼ ਭਰ ਜਾਣਗੇ। ਹੁਣ ਇਹਨਾਂ ਨੂੰ ਅੰਦਰ ਕਿਵੇਂ ਮਿਲਾਉਣਾ ਇਹ ਹੁਣ ਹੌਲੀ ਹੌਲੀ ਹੋਵੇਗਾ, ਇੱਕਦਮ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਅੱਜ ਤੋਂ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੇ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ, ਕਿਉਂਕਿ ਜਦੋਂ ਵਾਹਿਗੁਰੂ ਦਾ ਜਾਪ ਜ਼ਬਾਨ ਤੇ ਆਏਗਾ ਸਿਮਰਨ ਅੱਗੇ ਆਰੰਭ ਹੋਵੇਗਾ। ਕੋਸ਼ਿਸ਼ ਕਰੋ ਪਹਿਲੇ ਵਾਹਿਗੁਰੂ ਦਾ ਸਿਮਰਨ ਹੋਵੇ, ਫਿਰ ਇਸ਼ਨਾਨ ਕਰਕੇ ਫਿਰ ਆਪਾਂ ਨਿਤਨੇਮ ਤੇ ਬਹਿ ਜਾਂਦੇ ਹਾਂ। ਫਿਰ ਕਹਿੰਦੇ ਨਿਤਨੇਮ ਵੀ ਉਸੇ ਤਰ੍ਹਾਂ ਜਾਰੀ ਰਹੇ। ਨਿਤਨੇਮ ਹੈ ਨਿਤਾ ਪ੍ਰਤੀ ਦਾ ਨੇਮ, ਤੇ ਵਾਹਿਗੁਰੂ ਦਾ ਸਿਮਰਨ ਹੈ ਅੱਠੇ ਪਹਿਰ। ਜਿਸ ਟਾਈਮ ਮਾਲਕ ਯਾਦ ਆਵੇ ਅੱਠੇ ਪਹਿਰ ਇੱਕ ਤੇ ਲਿਵੈ ਮੰਨਣ ਹੁਕਮ ਅਪਾਰ। ਅੱਠੇ ਪਹਿਰ ਜਿਸ ਵੇਲੇ ਚੇਤੇ ਆਵੇ ਉਸ ਵੇਲੇ ਉਚਾਰਨ ਕਰਿਆ ਕਰੋ ਸਤਨਾਮ ਵਾਹਿਗੁਰੂ। ਇਹ ਨਹੀਂ ਜ਼ਬਾਨ ਤੇ ਲਫ਼ਜ਼ ਲਿਆਣਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਮਾਂ ਬਹੁਤ ਹੈ। ਕੰਮ ਤੇ ਜਾਣ ਲੱਗੇ ਹਾਂ, ਕੰਮ ਤੋਂ ਆਉਣ ਲੱਗੇ ਹਾਂ, ਦੁਕਾਨ ਤੇ ਵਿਹਲੇ ਖਲੋਤੇ ਹਾਂ ਜਾਂ ਕੰਮ ਕਾਰ ਤੋਂ ਵਿਹਲੇ ਖਲੋਤੇ ਹਾਂ, ਕਿੰਨਾ ਸਾਡੇ ਕੋਲ ਸਮਾਂ ਹੁੰਦਾ ਹੈ? ਉਹ ਵਾਹਿਗੁਰੂ ਕਹਿਣ ਨੂੰ ਵੀ ਸਮਾਂ ਲੱਗਦਾ? ਬਿਲਕੁਲ ਨਹੀਂ। ਵਾਹਿਗੁਰੂ ਕਹਿਣ ਨੂੰ ਕੋਈ ਟਾਈਮ ਨਹੀਂ ਲੱਗਦਾ, ਭਾਈ ਜ਼ਿਆਦਾ ਨਹੀਂ, ਘੱਟ ਤੋਂ ਘੱਟ ਕੋਲ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਰੱਖਿਆ ਕਰੋ। ਜਿਹਦੀ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਆ ਗਿਆ, ਸਤਿਗੁਰੂ ਆਪੇ ਬਖਸ਼ਿਸ਼ ਕਰਨਗੇ, ਬਾਕੀ ਸਿਮਰਨ ਵੀ ਆਪੇ ਹੋ ਜਾਏਗਾ। ਸੋ ਇਸ ਲਈ ਸਾਨੂੰ ਗੁਰੂ ਵੱਲੋਂ ਹੁਕਮ ਹੋਇਆ, ਪੂਜਾ ਅਕਾਲ ਕੀ, ਪਰਚਾ ਗੁਰੂ ਸ਼ਬਦ ਕਾ, ਦੀਦਾਰ ਖਾਲਸੇ ਕਾ। ਤਿੰਨ ਚੀਜ਼ਾਂ ਯਾਦ ਰੱਖਣੀਆਂ, ਪੂਜਾ ਅਕਾਲ ਕੀ, ਕਿਉਂਕਿ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ, ਇਸ ਤੋਂ ਸਵਾ ਕਿਸੇ ਦੀ ਨਹੀਂ, ਤੇ ਪਰਚਾ ਗੁਰੂ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਕਿਤੇ ਮਨ ਚ ਇੱਛਾ ਪ੍ਰਗਟ ਹੋਵੇ ਕਿ ਮੈਂ ਕਿਤੇ ਨਹੀਂ ਗਿਆ, ਗੁਰੂ ਘਰ ਨਹੀਂ ਗਿਆ, ਖਾਲਸੇ ਦਾ ਦੀਦਾਰ ਕਰਨਾ, ਬਸ ਖਾਲਸੇ ਸਵਾ ਕਿਸੇ ਦਾ ਦੀਦਾਰ ਨਹੀਂ ਮੰਗਣਾ। ਸਤਿਗੁਰੂ ਅੱਗੇ ਸਵਾਲ ਹੋਇਆ ਸੀ, ਪਾਤਸ਼ਾਹ ਜੇ ਆਪ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਕਰੀਏ? ਕਹਿਣ ਲੱਗੇ ਭਾਈ ਪੰਜ ਸਿੰਘਾਂ ਨੂੰ ਬੁਲਾ ਕੇ ਘਰ, ਉਹਨਾਂ ਦੀ ਸੇਵਾ ਕਰਨਾ, ਮੇਰੇ ਦਰਸ਼ਨ ਹੋਣਗੇ। ਪਾਤਸ਼ਾਹ ਜੇ ਪੰਜ ਸਿੰਘ ਨਾ ਮਿਲਣ, ਸਾਹਿਬ ਕਹਿਣ ਲੱਗੇ ਫਿਰ ਚਾਰ, ਜੇ ਚਾਰ ਨਾ ਮਿਲ ਕਹਿਣ ਲੱਗੇ ਤਿੰਨ, ਜੇ ਤਿੰਨ ਨਾ ਮਿਲ ਤੇ ਦੋ, ਜੇ ਦੋ ਨਾ ਮਿਲ ਤੇ ਇੱਕ। ਪਾਤਸ਼ਾਹ ਕਈ ਵਾਰ ਹੁੰਦਾ ਇੱਕ ਸਿੰਘ ਵੀ ਨਹੀਂ ਮਿਲਦਾ, ਫਿਰ ਕੀ ਕਰਾਂਗੇ? ਸਤਿਗੁਰੂ ਕਹਿਣ ਲੱਗੇ ਫਿਰ ਇੰਜ ਕਰਨਾ, ਆਪ ਤਿਆਰ ਬਰਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਣਾ, ਫਤਿਹ ਗਜਾਣਾ, ਮੈਨੂੰ ਤੇ ਤੁਹਾਨੂੰ ਇੱਕੋ ਜਿਹਾ ਦੀਦਾਰ ਹੋ ਜਾਣਗੇ। ਇਤਨੀ ਵਡਿਆਈ ਗੁਰੂ ਸਾਹਿਬਾਨ ਨੇ ਦੇ ਦਿੱਤੀ ਕੇਵਲ ਇਸੇ ਲਈ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕੀਏ, ਇਸ ਸ਼ਬਦ ਗੁਰੂ ਦੇ ਲੜ ਸਕੀਏ, ਇਸ ਸ਼ਬਦ ਗੁਰੂ ਨੂੰ ਨਹੀਂ ਭੁਲਾਉਣਾ। ਆਓ ਭਾਈ ਕੋਸ਼ਿਸ਼ ਕਰੀਏ, ਪੂਜਾ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰੀਏ, ਉਹ ਹੈ ਨਾਮ ਦੀ। ਕਰੋ ਰਸਨਾਵਾਂ ਨੂੰ ਪਵਿੱਤਰ, ਸਾਰੇ ਮਿਲ ਕੇ ਆਖੋ।

तारू सुख रोग भया जा सुताम न हुई। तू करता करना मैं ना

0: ahí.
1: सरवनर पर कसम एक और अवरिया बिठल बिल संसार नहीं

ਰਹਿੰਦਾ ਹੀ। ਇਹ ਸਾਰਾ ਸੰਸਾਰ ਪਰਮਾਤਮਾ ਦਾ ਨੂਰ ਹੈ। ਜੀਵ ਹਰ ਅੰਦਰ ਝਾਤੀ ਮਾਰ ਕੇ ਤੇ ਵੇਖ, ਪਰਮਾਤਮਾ ਦੀ ਜੋਤ ਨਜ਼ਰ ਪਈ ਆਉਂਦੀ। ਪਰਮਾਤਮਾ ਤੇਰੇ ਸਨਮੁਖ ਹੈ, ਉਹ ਜਿਹੜਾ ਬਣਾਈ ਸਾਫ ਕਰ ਲੈ, ਪਿੰਨ ਪੇਤ ਨੂੰ ਮਿਟਾ ਦੇ ਤੇ ਵੇਖ ਕਿ ਪਰਮਾਤਮਾ ਤੇਰੀ ਸਾਹਮਣੇ।

ਮੈਂ ਤੇ ਪਰਮ ਗਤੀ ਸਭ ਤੋਂ ਉੱਚੀ ਅਵਸਥਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਜੋ ਹੈ ਉਹ ਪਾਈ ਹੈ। ਕਿਸ ਤਰ੍ਹਾਂ? ਸਾਧ ਸੰਗਤ ਦੇ ਦੁਆਰਾ। ਸੋ ਸਾਧ ਸੰਗਤ ਹੀ ਉਹ ਢੰਗ ਹੈ, ਸਾਧ ਸੰਗਤ ਹੀ ਉਹ ਵਿਧੀ ਹੈ, ਸਾਧ ਸੰਗਤ ਹੀ ਉਹ ਰਸਤਾ ਹੈ ਜਿਸ ਦੇ ਦੁਆਰਾ ਪ੍ਰਾਣਾ ਦਾ ਨਾਥ ਪਿਆਰਾ ਵਾਹਿਗੁਰੂ ਮਿਲਦਾ ਹੈ। ਅਗਲੀਆਂ ਪੰਕਤੀਆਂ ਦੇ ਵਿੱਚ ਭਗਤ ਗੁਰਦਾਸ ਜੀ ਇਹ ਦੱਸਣਗੇ ਕਿ ਸਾਧ ਸੰਗਤ ਉਹਨਾਂ ਨੇ ਕਿਵੇਂ ਕੀਤੀ।

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤਿ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਧ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾਂ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸ ਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ ਨਾਲ।

ਕਚੜਿਆਂ ਸਿਓ ਤੋੜ। ਆ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ ਹਨ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਕੁ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ। ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਜ਼ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਝ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਝ ਸਮਝ ਆਉਂਦਾ ਹੈ, ਕੁਝ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ? ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ? ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा है। साधु नू कोई भी मिलता है, साधु का एक समान प्यार हरेक नू मिलता है। मैं जदों मिलता हाँ हरेक नू इको ही तरह नहीं मिलता, किसे नू प्यार ना मिलता हाँ, किसे नू फर्जी तौर पर ही मिलता हाँ, किसे नू मिलना ही नहीं चाहता। पर साधु का दिल इतना ओपन है और उस दे विचों निकलता ही सिर्फ प्यार है। ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु की जिंदगी च मैं एक मर्यादा, एक लयबद्धता, एक जीवन का डिसिपलिन देखता हूं। साधु के जीवन के उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन के मैं देखता हाँ तो जीवन बेटगा है, कोई डिसिपलिन नहीं है, कोई ग्रेस नहीं। कहिंदे इतना वड्डा कॉन्ट्रास्ट देखिया तो मैं पाया कि मैं कित्थे हाँ, मेरी अवस्था की है और साधु की अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लैक्ट कर सकिया। तो जदों मैं साधु दे अंदर अपने आप नू रिफ्लैक्ट कीता तो कहिंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी मैले कपड़े कहां लौत हो। पहली अवेयरनेस ए आई कि मैनू अपने अंदर मैल नजर आई कि मेरा दिल, मेरा अंदर मैला है। ते इस दे विचों ए होश आई, ए जाग आई कि जब मैं खुद ही अपनी मैल देख ली है कि मेरे अपने अंदर मैल है, और जितनी देर तक वो तुहाडे सामने कॉन्ट्रास्ट नहीं आएगा अपनी मैल नहीं दिसेगी। क्योंकि पवित्रता ही साढ़े सामने आवे तो सानू अपनी मैल दिसेगी। तो महापुरुषों की पवित्रता ही दे सामने जदों मैनू अपनी मैल दिसी तो मेरे अंदर फौरन यह सवाल पैदा होया कि मैं दूसरों के मैले कपड़े कदों तक धोंदा रहांगा जबकि अज मैनू अपने अंदर भी मैल नजर आ गई। यह आख रहे हैं।

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸ ਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਉਹ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਆਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ ਕਿ

ਫੁਲਾ ਨਹੀਂ ਸਕਦਾ। ਕਹਿੰਦੇ ਜੋਈ ਜੋਈ ਜੋ ਰਹੇ ਹੋ, ਅਗਰ 10 ਸਾਲ ਪਹਿਲਾਂ ਕਿਸੇ ਇਨਸਾਨ ਨੇ ਕੋਈ ਗਲਤ ਕੰਮ ਕੀਤਾ ਹੈ, ਉਹ ਸੁਧਰ ਵੀ ਜਾਏ ਤੇ ਸਾਡੀਆਂ ਨਿਗਾਹਾਂ ਦੇ ਵਿੱਚ ਜਦੋਂ ਅਸੀਂ ਉਸਨੂੰ ਮਿਲਾਂਗੇ ਦੇਖਾਂਗੇ ਤੇ ਅਸੀਂ ਇਹ ਕਹਾਂਗੇ ਸਾਨੂੰ ਪਤਾ ਹੈ 10 ਸਾਲ ਪਹਿਲਾਂ ਕਿੱਦਾਂ ਦਾ ਹੁੰਦਾ ਸੀ। ਦਿਸ ਇਜ਼ ਅਵਰ ਨਾਰਮਲ ਬਿਹੇਵੀਅਰ। 10-15 ਸਾਲ ਪਹਿਲਾਂ ਅਗਰ ਕਿਸੇ ਇਨਸਾਨ ਦਾ ਜੀਵਨ ਕਿਸੇ ਹੋਰ ਕਿਸਮ ਦਾ ਸੀ ਜੋ ਕਿ ਬਹੁਤਾ ਐਕਸੈਪਟੇਬਲ ਨਹੀਂ ਸੀ, ਲੇਕਿਨ ਉਹ ਇਨਸਾਨ ਆਪਣਾ ਜੀਵਨ ਬਦਲ ਲੈਂਦਾ ਹੈ। ਉਸਨੇ ਤਾਂ ਜੀਵਨ ਬਦਲ ਲਿਆ ਹੈ, ਲੇਕਿਨ ਲੋਕਾਂ ਨੇ ਓਪੀਨੀਅਨ ਨਹੀਂ ਬਦਲੀ ਆਪਣੀ। ਲੋਕ ਉਸਨੂੰ ਇਹੀ ਕਹਿੰਦੇ ਹਨ ਕਿ ਜਾਣਦੇ ਹਾਂ ਅਸੀਂ ਇਸਨੂੰ 10 ਸਾਲ ਪਹਿਲਾਂ ਕੀ ਕਰਦਾ ਹੁੰਦਾ ਸੀ। ਉਸਨੂੰ ਕ੍ਰੈਡਿਟ ਦਿਓ, ਉਸਨੂੰ ਸ਼ਾਬਾਸ਼ ਦਿਓ ਕਿ ਇਸਨੇ ਆਪਣਾ ਜੀਵਨ 10 ਸਾਲਾਂ ਦੇ ਵਿੱਚ ਕਿੱਥੇ ਦਾ ਕਿੱਥੇ ਲੈ ਆਉਂਦਾ ਹੈ, ਬਦਲ ਲਿਆ ਹੈ, ਨਾ ਕਿ ਤੁਸੀਂ ਉਸੇ ਨੂੰ ਹੀ ਦੇਖਣਾ ਹੈ। ਬਾਣੀ ਦੇ ਵਿੱਚ ਇੱਕ ਸਾਡੀ ਜੋ ਅਵਸਥਾ ਹੈ, ਸਾਡੀ ਜੋ ਆਦਤ ਹੈ, ਉਸ ਦੇ ਪ੍ਰਤੀ ਬਹੁਤ ਖੂਬਸੂਰਤ ਲਾਈਨ ਮਹਾਰਾਜ ਨੇ ਦਰਜ ਕੀਤੀ ਹੈ। ਕਹਿੰਦੇ ਹਨ, ਮਾਖੀ ਚੰਦਨ ਪਰ ਹਰੇ ਜਹ ਬਿਗੰਗ ਤਹ ਜਾਏ, ਮਾਖੀ ਚੰਦਨ ਪਰ ਹਰੇ ਜਹ ਬਿਗੰਗ ਤਹ ਜਾਏ। ਜਿਹੜੀ ਮੱਖੀ ਹੈ ਉਹ ਚੰਦਨ ਤੇ ਨਹੀਂ ਬੈਠਦੀ, ਉਹਨੂੰ ਤਿਆਗ ਦਿੰਦੀ ਹੈ। ਜਹ ਬਿਗੰਗ ਜਿੱਥੇ ਗੰਦਗੀ ਹੈ ਉੱਥੇ ਜਾ ਕੇ ਬੈਠਦੀ। ਤੋ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਕਿਸੇ ਦੀ ਖੂਬਸੂਰਤੀ ਨੂੰ, ਕਿਸੇ ਦੇ ਸ਼ੁਭ ਗੁਣ ਨੂੰ ਜਦੋਂ ਦੇਖਦੇ ਹਾਂ ਤੇ ਨਾਲ ਦੀ ਨਾਲ ਕੋਈ ਉਹਦਾ ਕੋਈ ਨਾ ਕੋਈ ਅਵਗਣ ਜਾਂ ਕੋਈ ਉਸਦਾ ਪਿਛਲਾ ਕਰਮ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਭਗਤ ਜੀ ਕਹਿੰਦੇ ਹਨ, ਮੇਰੀਆਂ ਨਿਗਾਹਾਂ ਚ ਮੈਂ ਆਪਣੇ ਅੰਦਰੋਂ ਜੋ ਵੀ ਜੋੜਿਆ ਸੀ, ਕਹਿੰਦੇ ਸਭ ਪਾੜ ਕੇ ਰੱਖ ਦਿੱਤਾ। ਅਗਰ ਕਿਸੇ ਨਾਲ ਨਹੀਂ ਸੀ ਬਣਦੀ ਤੇ ਉਸਨੂੰ ਜਾ ਕੇ ਆਪ ਬੁਲਾ ਲਿਆ। ਕੋਈ ਅਗਰ ਮੈਨੂੰ ਮੈਲਾ ਲੱਗਦਾ ਸੀ ਤੇ ਉਸਨੂੰ ਆਖਿਆ ਗਲੇ ਲਗਾ ਕੇ, ਭਾਈ ਤੂੰ ਹੀ ਮੈਲਾ ਨਹੀਂ, ਮੈਂ ਤੇਰੇ ਤੋਂ ਵੀ ਖੁਦ ਜ਼ਿਆਦਾ ਮੈਲਾ। ਜੋਈ ਜੋਈ ਜੋਰਿਓ ਸੋਈ ਸੋਈ ਫਾਟ। ਜਿਹੜੇ ਗਲਤ ਸੁਭਾਅ ਪੱਕ ਚੁੱਕੇ ਸਨ, ਆਲਸ ਦਾ ਸੁਭਾਅ ਗਲਤ ਹੈ, ਨਿੰਦਿਆ ਦਾ ਸੁਭਾਅ ਗਲਤ ਹੈ, ਚੁਗਲੀ ਦਾ ਸੁਭਾਅ ਗਲਤ ਹੈ, ਹੋਮੇ ਦਾ ਸੁਭਾਅ ਗਲਤ ਹੈ, ਉੱਚਾ ਬੋਲਣ ਦਾ ਸੁਭਾਅ ਗਲਤ ਹੈ, ਕੌੜਾ ਬੋਲਣ ਦਾ ਸੁਭਾਅ ਗਲਤ ਹੈ, ਇਹ ਸਾਰੇ ਪੱਕੇ ਹੋਏ ਸਨ। ਕਹਿੰਦੇ ਉਹ ਸਾਰੇ ਦੇ ਸਾਰੇ ਮੈਂ, ਦਿਸ ਵਾਸ ਦ ਸੈਕਿੰਡ ਇਫੈਕਟ ਆਫ ਦ ਸਾਧ ਸੰਗਤ, ਕਹਿੰਦੇ ਮੈਂ ਇਹ ਸਾਰੇ ਦੇ ਸਾਰੇ ਫੌਰਨ ਪਾੜ ਸਿੱਟੇ, ਡਿਲੇ ਨਹੀਂ ਕੀਤੇ। ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬੰਜ ਉੱਠ ਹੀ ਗਈ ਹਾਟਿਓ। ਉਹ ਕਹਿੰਦੇ ਜਿਹੜੀ ਝੂਠ ਦੀ ਦੁਕਾਨ ਖੋਲੀ ਸੀ ਮੈਂ, ਉਹ ਉੱਠ ਹੀ ਗਈ ਹੈ, ਖਤਮ ਹੀ ਹੋ ਗਈ। ਅਖੀਰਲੀ ਲਾਈਨ ਬਹੁਤ ਹੀ ਇੰਟਰਸਟਿੰਗ ਹੈ, ਬਹੁਤ ਹੀ ਸਿਗਨੀਫਿਕੈਂਟ ਹੈ, ਬਹੁਤ ਹੀ ਅਰਥਪੂਰਨ ਹੈ, ਜਿਸ ਦੇ ਵਿੱਚ ਭਗਤ ਰਵਿਦਾਸ ਜੀ ਆਖਦੇ ਹਨ, ਪਹਿਲਾਂ ਉਸਨੂੰ ਸੁਣੋ ਫਿਰ ਉਸਦਾ ਅਸੀਂ ਅਰਥ ਕਰਾਂਗੇ।

No, last line, with a sense of responsibility. ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਕੌਰਵ ਦਾਸ ਪਹਿਓ ਜਬ ਲੇਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ? ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸਦੀ ਸਾਰੀ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ others are responsible for my pain, for my problems. ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਜਦ

ਸਭ ਸੁਸਾਇਟੀਆਂ, ਸਭ ਨੌਜਵਾਨ ਵੀਰਾਂ ਨੇ ਰਲ ਮਿਲ ਕੇ ਇਹ ਜੋ ਪ੍ਰੋਗਰਾਮ ਲਿਖਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੈ ਕਿ ਗੁਰਮੁਖ ਪਿਆਰੇ ਇਹੋ ਜਿਹੇ ਗੁਰਪੁਰਬ, ਇਹੋ ਜਿਹੇ ਸ਼ਹੀਦੀ ਦਿਹਾੜੇ ਗੁਰੂ ਸਾਹਿਬਾਂ ਦੇ ਜਾਂ ਸਿੰਘਾਂ ਦੇ ਮਨਾਉਂਦੇ ਰਹਿੰਦੇ ਹਨ ਅਤੇ ਯਾਦ ਜੋ ਹੈ ਇਹ ਤਾਜ਼ਾ ਹੁੰਦੀ ਰਹਿੰਦੀ ਹੈ। ਇਹ ਬਹੁਤ ਸੁੰਦਰ ਗੱਲ ਹੈ। ਤੋ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਹੁਣੇ ਥੋੜ੍ਹੇ ਦਿਨ ਹੋਏ ਗਿਆ ਹੈ। ਧੰਨ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ ਅੱਤ ਤਸੀਹੇ ਚੱਲੇ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਗਾਧ ਬੋਝ ਖਜ਼ਾਨਾ ਜੋ ਬਖਸ਼ਿਸ਼ ਕੀਤਾ ਹੈ ਬਾਣੀ ਦਾ ਅਤੇ ਇਹ ਸੁਰਠ ਰਾਗ

ਇਹ ਪਾਵਨ ਸ਼ਬਦ ਪਾਵਨ ਰਾਗ ਸਾਡੇ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਅਮਰ ਸਿੰਘ ਜੀ, ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਜੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਟਨਾ ਸਾਹਿਬ ਵਾਲ ਦੇ ਭਰਾਤਾ ਸਾਹਿਬ ਨੇ, ਉਹ ਵੀ ਗੁਰੂ ਕੀ ਹਜ਼ੂਰੀ ਵਿੱਚ ਸੁਸ਼ੋਭਿਤ ਨੇ। ਸਾਡੇ ਹੰਸਲੋ ਤੋਂ ਆਏ ਦਲਜੀਤ ਸਿੰਘ ਜੀ, ਵੈਨਕੂਵਰ ਤੋਂ ਵੀਰ ਜੀ ਆਏ ਨੇ, ਤੋ ਬੜਾ ਦਰਸ਼ਨ ਦਾਰ ਸੰਗਤ ਦੇ ਹੋਏ ਨੇ। ਤੋ ਸੰਗਤ ਵੱਲੋਂ ਹੁਕਮ ਆਇਆ ਸੀ ਕਿ ਰਾਗ 10 ਮਿੰਟ ਜ਼ਰਾ ਜ਼ਿਆਦਾ ਲਾਉਣੇ ਨੇ, ਤੋ ਇਹ ਸੋਰਠ ਰਾਗ ਦੇ ਵਿੱਚ ਆਪ ਜੀ ਨੇ ਸ਼ਬਦ ਸ਼ਰਵਣ ਕੀਤਾ ਹੈ। ਤੋ ਆਓ, 2-3 ਰੀਤਾਂ ਜ਼ਰੂਰ ਗਾਇਨ ਕਰਨੀਆਂ ਸਨ, ਪਰ ਸੰਗਤ ਵੱਲੋਂ ਹੁਕਮ ਹੈ ਕਿ 1-2 ਰਾਗਾਂ ਦੀਆਂ ਬੰਦਿਸ਼ਾਂ ਜ਼ਰੂਰ ਸ਼ਰਵਣ ਕਰਾਉਣੀਆਂ ਹਨ। ਆਓ, ਇਸ ਤੋਂ ਪਹਿਲਾਂ 1 ਰੀਤ ਫਿਰ ਗਾਇਨ ਕਰਾਂਗੇ। ਪਹਿਲਾਂ ਆਓ, 1 9 ਮਾਤਰ ਦੀ ਬੰਦਿਸ਼ ਹੈ, ਆਪ ਜੀ ਦੇ ਸਨਮੁਖ ਬਹੁਤ ਹੀ ਸੁੰਦਰ ਹੈ, ਪੁਰਾਤਨ ਚੀਜ਼ ਹੈ, ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਨ, ਜੋ ਆਪ ਜੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਜੁੜੇ ਹੋ। ਪ੍ਰਸਿੱਧ ਕਵੀ ਕਰਮ ਸਿੰਘ ਜੀ ਬਾਲਮ ਜੀ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝ ਤੇ ਪੈਮਾਨਾ ਹੈ, ਖੁਸ਼ ਰਹਤੇ ਕਤਲਗਾਮੇ ਕਹਤੇ ਜੇ ਮਖਾਨਾ ਹੈ, ਖੁਸ਼ ਹੋਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ, ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ। ਸ਼ਹੀਦਾਂ ਦੀ ਜਿਹੜੀ ਮੌਤ ਹੈ, ਜੋ ਸ਼ਹੀਦ ਹੈ ਉਹ ਕੌਮ ਵਾਸਤੇ ਕੁਰਬਾਨ ਹੁੰਦੇ ਹਨ। ਸ਼ਹਾਦਤ ਕੇ ਹਰ ਕਤਰਾ ਖੂਨ ਮੇਂ ਛੁਪਾ ਇਮਾ ਹੋਤਾ ਹੈ, ਜ਼ੁਲਮ ਜਿਸਮੇਂ ਡੂਬੇ ਹੋਏ ਸਲਾਬੇ ਤੂਫਾਂ ਹੋਤਾ ਹੈ, ਸ਼ਹੀਦੋਂ ਕੀ ਕਤਲਗਾਹ ਮੇਂ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦੇ ਖਾਕ ਪੇ ਕੁਰਬਾਨ ਹੋਤਾ ਹੈ। ਇੱਕ ਵਿਦਵਾਨ ਨੇ ਬੜਾ ਪੰਜਾਬੀ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ, ਮਸਤੀ ਲੱਥੀ ਨਾ ਅਜੇ ਮਸਤਾਨਿਆ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਤੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿਚ ਪੈ ਕੇ ਤਿਉਂ ਤਿਉਂ ਚੜੇ ਪਰਵਾਨਿਆਂ ਰੰਗ ਤੈਨੂੰ। ਕਹਿੰਦੇ ਪਰਵਾਨਿਆਂ ਤੈਨੂੰ ਦੁੱਖਾਂ ਤੇ ਨਾਗਾਂ ਦਾ ਖੌਫ ਕੀ ਹੈ, ਤੇਰੇ ਕੋਲ ਹੈ ਨਾਮ ਦੀ ਕਣੀ ਸਿੱਖਾ, ਸ਼ਾਂਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਾਠ ਸੁਖਮਣੀ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਅੱਗ ਵੱਲ ਕੋਈ ਧਿਆਨ ਨਹੀਂ ਕੀਤਾ, ਅੱਗ ਬਲਦੀ ਹੈ ਬਲਦੀ ਰਹੇ ਕੋਈ ਗੱਲ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ, ਨਾਮ ਦੀ ਠੰਡਕ ਨਾਮ ਦੀ ਸ਼ੀਤਲਤਾ ਧੰਨ ਗੁਰੂ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਪ੍ਰਹਿਲਾਦ ਨੂੰ ਇਹ ਸਜ਼ਾ ਦਿੱਤੀ ਗਈ ਕਿ ਜੇ ਤੇਰਾ ਖੁਦਾ ਰੱਬ ਤੇਰਾ ਸੱਚਾ ਹੈ ਤਾਂ ਤੱਤੇ ਥੰਮ ਦੇ ਨਾਲ ਲੱਗ ਜਾ, ਅਤੇ ਪ੍ਰਹਿਲਾਦ ਨੇ ਦੇਖਿਆ ਜਦੋਂ ਬਹੁਤ ਤਪਦਾ ਥੰਮ ਹੈ, ਤਾਂ ਬੇਨਤੀ ਕੀਤੀ ਅਰਜੋਈ ਕੀਤੀ ਕਿ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਜੀ, ਕਿਰਪਾ ਕਰੋ ਮੇਰੀ ਰੱਖਿਆ ਕਰੋ। ਅਤੇ ਪ੍ਰਹਿਲਾਦ ਨੇ ਦੇਖਦੇ ਦੇਖਦੇ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਭੂ ਪਰਮੇਸ਼ਵਰ ਤੱਤੇ ਥੰਮ 'ਤੇ ਆ ਗਿਆ, ਪ੍ਰਹਿਲਾਦ ਦੀ ਫਰਿਆਦ ਸੁਣ ਲਈ, ਪ੍ਰਹਿਲਾਦ ਦੀ ਬੇਨਤੀ ਸੁਣ ਲਈ ਅਕਾਲ ਪੁਰਖ ਪਰਮੇਸ਼ਵਰ ਨੇ। ਇਹ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ, ਜੇ ਇਬਰਾਹੀਮ ਪੈਗੰਬਰ ਨੂੰ ਨਮਰੂਦ ਬਾਦਸ਼ਾਹ ਨੇ ਆਖਿਆ ਕਿ ਜੇ ਤੇਰਾ ਰੱਬ ਖੁਦਾਵੰਦ ਸੱਚਾ ਹੈ ਤਾਂ ਤੂੰ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਥੱਲੇ ਵਿਛਾ ਦਿੱਤੇ ਧਰਤੀ ਦੇ, ਅਤੇ ਇਬਰਾਹੀਮ ਪੈਗੰਬਰ ਨੂੰ ਆਖਿਆ ਗਿਆ ਜੇ ਤੇਰਾ ਖੁਦਾ ਸੱਚਾ ਹੈ ਤਾਂ ਇਹਨਾਂ ਕੋਲਿਆਂ 'ਤੇ ਚੱਲ ਕੇ ਦਿਖਾ। ਇਬਰਾਹੀਮ ਪੈਗੰਬਰ ਨੇ ਅਰਦਾਸ ਕੀਤੀ, ਅਰਜੋਈ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਇਹ ਜਿਹੜੇ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਨੇ, ਇਹ ਠੰਡੇ ਹੋ ਜਾਣ, ਫੁੱਲ ਬਣ ਜਾਣ, ਅਤੇ ਹੇ ਪ੍ਰਭੂ, ਹੇ ਪਰਮੇਸ਼ਰ ਜੀ, ਮੈਂ ਇਹਨਾਂ ਕੋਲਿਆਂ 'ਤੇ ਚੱਲਣਾ ਚਾਹੁੰਦਾ ਹਾਂ। ਐਸਾ ਹੀ ਹੋਇਆ, ਇਬਰਾਹੀਮ ਦੀ ਫਰਿਆਦ ਬੇਨਤੀ ਪਰਮੇਸ਼ਵਰ ਦੇ ਚਰਨਾਂ ਵਿੱਚ ਪੁੱਜ ਗਈ, ਉਹ ਜਿਹੜੇ ਅੰਗਿਆਰ ਵਾਂਗ ਭਖਦੇ ਕੋਲੇ ਜ਼ਮੀਨ 'ਤੇ ਵਿਛਾਏ ਸਨ ਉਹ ਠੰਡੇ ਫੁੱਲ ਬਣ ਗਏ, ਅਤੇ ਇਬਰਾਹੀਮ ਆਰਾਮ ਦੇ ਨਾਲ ਉਹਨਾਂ ਕੋਲਿਆਂ 'ਤੇ ਚੱਲ ਪਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਜਿਹੜੀ ਤਪਦੀ ਤਵੀ ਹੈ ਇਹ ਠੰਡੀ ਹੋ ਜਾਵੇ ਅਤੇ ਮੈਂ ਇਸ ਉੱਪਰ ਬੈਠਣਾ ਹੈ, ਇਹ ਜਿਹੜੀ ਅੱਗ ਥੱਲੇ ਬਲਦੀ ਹੈ ਨਾ ਬਲੇ, ਜਾਂ ਇਹਦਾ ਬਲਦੀ ਰਹੇ ਪਰ ਸੇਕ ਨਾ ਮੈਨੂੰ ਲੱਗੇ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਰੀਰ 'ਤੇ ਅਨੇਕਾਂ ਛਾਲੇ ਹੋ ਗਏ, ਜਲ ਗਿਆ ਸਰੀਰ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਦੇ ਰਹੇ, ਹਰ ਕਾ ਨਾਮ ਰਹਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਭਾਣਾ ਮੰਨਣ ਦਾ ਸਾਨੂੰ ਢੰਗ ਅਤੇ ਭਾਣਾ ਮੰਨਣ ਦੀ ਜਾਚ ਦੱਸੀ ਹੈ। ਆਓ, ਇੱਕ ਸ਼ਬਦ ਇੱਕ ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਅਤੇ ਚੌਪੀ ਦਾ ਪਾਠ ਵੀ ਅਜੇ ਗਾਇਨ ਕਰਨਾ ਹੈ। ਆਓ, ਬੜੇ ਪਿਆਰ ਇੱਕ ਰੀਤ ਬੜੇ ਪਿਆਰ ਨਾਲ ਸਰਵਣ ਕਰੋ।

ਫਰਮਾਨ ਲਿਖਿਆ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਰੀ ਸ਼ਬਦ ਸੁਰਤਲੇ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਗੁਰੂ ਅਰਜਨ ਵਿੱਟੋਂ ਕੁਰਬਾਣੀ ਤਾਂ ਬੜੇ ਪਿਆਰ ਨਾਲ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿੱਚ, ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ, ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਔਰ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਮਾਂ ਵਾਂਝੀ ਨਾ ਰਵੇ, ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ। ਔਰ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ

ਇਹ ਜਿਹੜਾ ਸ਼ਬਦ ਆਪ ਜੀ ਸਰਵਨ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹ ਰਹੇ ਹਨ, ਰਾਗ ਦੇਵਗੰਧਾਰੀ ਦੇ ਵਿੱਚ ਹੈ ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵਗੰਧਾਰੀ।

ਸ਼ਬਦ ਸਰਨ ਕਰਾ ਰਹੇ ਹਨ। ਪੰਥ ਦੇ ਮਹਾਨ ਕੀਰਤਨੀਏ ਸੰਤ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਪਾਵਨ ਸ਼ਬਦ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ

Star.

Thank you.

Haber Natur.

ਸਭ ਤੋਂ ਸਭ ਮੈਂ ਦਿਆਲ ਪੁਰਖ ਬਖਸ਼ ਚੇਤਾ ਸਮੁੰਦ ਸਾਗਰ ਦਇਆ ਕਰੋ ਕੁਛ ਮਿਹਰ ਉਪਾ ਉਪਦੇ ਚੇਤਾ ਸਮੁੰਦ ਜਸਟਿਸ ਦੀ ਓਸ਼ਨ ਸਾਗਰ ਨੀਰ ਭਰਿਆ

صاحبه.

ਪਰ ਸਤਿਕਾਰਯੋਗ ਗੁਰੂ ਪ੍ਰਸਾਦ ਸਿੰਘ ਜੀ, ਮਨ ਬਿਰਤੀਆਂ ਕਰੋ, ਇਕਾਗਰ ਸਤਿਗੁਰ ਦੇ ਚਰਨਾਂ ਵਿੱਚ ਜੋੜੋ। ਇਹ ਗੁਰੂ ਘਰ ਹੈ ਤੇ ਗੁਰੂ ਘਰ ਵਿੱਚ ਕਿਸ ਤਰ੍ਹਾਂ ਬੈਠਣਾ ਹੈ ਇਹ ਸਾਨੂੰ ਜਾਚ ਇੱਥੋਂ ਹੀ ਮਿਲਣੀ ਹੈ। ਆਪਾਂ ਕਿਸੇ ਹੋਰ ਜਗ੍ਹਾ ਜਾਈਏ, ਕਿਸੇ ਸੁਸਾਇਟੀ ਵਿੱਚ ਜਾਂ ਕਿਸੇ ਪਾਰਟੀ ਤੇ ਜਾਂ ਕਿਸੇ ਕਲੱਬ ਵਿੱਚ, ਉੱਥੇ ਸਾਨੂੰ ਤਹਿਜ਼ੀਬ ਹੁੰਦੀ ਹੈ। ਅੰਦਰ ਦਾਖਲ ਕਿਵੇਂ ਹੋਣਾ, ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਇੱਥੇ ਖਾਣਾ ਕਿਸੇ ਢੰਗ ਨਾਲ ਹੈ, ਇੱਥੇ ਬੋਲਣਾ ਕਿਸੇ ਢੰਗ ਨਾਲ ਹੈ, ਪਰ ਪਤਾ ਨਹੀਂ ਕੀ ਗੱਲ ਹੈ, ਗੁਰੂ ਘਰ ਆ ਕੇ ਅਸੀਂ ਇਹ ਕੁਝ ਭੁੱਲ ਜਾਂਦੇ ਹਾਂ। ਗੁਰੂ ਨੂੰ ਅਸੀਂ ਖਲੋਣਾ ਪਤਾ ਨਹੀਂ ਕਿਉਂ ਸਮਝਦੇ ਹਾਂ। ਚਾਹੀਦਾ ਤੇ ਇਹ ਵੀ ਹੈ ਕਿ ਜਿਸ ਵੇਲੇ ਅਸੀਂ ਗੁਰੂ ਘਰ ਅੰਦਰ ਕਦਮ ਰੱਖੀਏ, ਉਸ ਵਕਤ ਸਾਡਾ ਮਨ ਨੀਵਾਂ ਮਤ ਉੱਚੀ ਹੋ ਜਾਏ। ਸਾਡਾ ਮਨ ਨੀਵਾਂ ਹੋ ਕੇ ਮਨ ਅੰਦਰ ਨਿਮਰਤਾ ਪਿਆਰ ਆ ਜਾਏ ਤੇ ਸਾਨੂੰ ਗੁਰੂ ਕੇ ਸ਼ਬਦ ਸੁਣਨ ਦੀ ਜਾ ਜਾ ਲੈ। ਆਓ ਤਵੱਜੋ ਦਿਓ, ਕਰੋ ਰਸਨਾਵਾਂ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਮੈਂ ਗੱਲ ਨਾਮ ਦੀ ਆਰੰਭ ਕੀਤੀ ਹੈ ਤੇ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਅੰਦਰ ਨਾਮ ਦੇ ਇਤਨੇ ਐਗਜ਼ੈਂਪਲ ਦਿੱਤੇ ਨੇ, ਇਤਨੇ ਦ੍ਰਿਸ਼ਟਾਂਤ ਹਨ ਕਿ ਕਮਾਲ ਹੀ ਕਰ ਦਿੱਤੀ ਹੈ। ਇੱਕ ਇੱਕ ਸ਼ਬਦ ਇਤਨਾ ਕੀਮਤੀ ਹੈ, ਜੇ ਅਸੀਂ ਇਹਨੂੰ ਪਿਆਰ ਨਾਲ ਪੜ੍ਹ ਲਈਏ ਤੇ ਪਿਆਰ ਨਾਲ ਸੁਣ ਲਈਏ। ਰਹਾਉ ਦੀ ਤੁਕ ਹੈ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਹੇ ਮਨੁੱਖ, ਹੇ ਇਨਸਾਨ, ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਜੋ ਤੂੰ ਅਡੰਬਰ ਕਰ ਰਹੇ ਹੈ ਸਭ ਝੂਠ ਦਾ ਪਸਾਰਾ ਹੈ, ਬਿਲਕੁਲ ਬਿਲਕੁਲ ਝੂਠ। ਕਿਉਂਕਿ ਜੋ ਕੁਝ ਹੋ ਰਿਹਾ ਨਾਮ ਤੋਂ ਬਿਨਾਂ ਹੋ ਰਿਹਾ, ਤੇ ਜਿਸ ਕੰਮ ਦੇ ਨਾਲ ਨਾਮ ਦਾ ਸੰਬੰਧ ਨਹੀਂ, ਸਾਹਿਬ ਕਹਿੰਦੇ ਨੇ ਬਿਲਕੁਲ ਝੂਠ ਹੈ। ਕਹਿੰਦੇ ਨੇ ਇੱਕ ਪੰਡਿਤ ਇੱਕ ਗਾਉਂ ਵਿੱਚ ਗਿਆ ਤੇ ਜਿਸ ਵੇਲੇ ਜਾ ਕੇ ਉਸਨੇ ਉੱਥੇ ਕਥਾ ਕੀਤੀ, ਸੰਗਤ ਬੜੀ ਖੁਸ਼ ਤੇ ਪ੍ਰਸੰਨ ਹੋਈ। ਹੁਣ ਪਿੰਡ ਵਾਲਿਆਂ ਨੇ ਪ੍ਰਸੰਨਤਾ ਵਿੱਚ ਆ ਕੇ ਦਾਨ ਵਜੋਂ ਪੰਡਿਤ ਜੀ ਨੂੰ ਇੱਕ ਗਊ ਦੇ ਦਿੱਤੀ। ਪੰਡਿਤ ਜੀ, ਸਾਡੇ ਵੱਲੋਂ ਇਹ ਤੁਹਾਡੇ ਲਈ ਗਊ ਦਾਨ ਹੈ, ਕਿਉਂਕਿ ਇਹ ਵੀ ਦਾਨ ਬੜੀ ਮਹੱਤਤਾ ਰੱਖਦਾ ਸੀ। ਪੰਡਿਤ ਜੀ ਨੂੰ ਗਊ ਮਿਲ ਗਈ, ਪੰਡਿਤ ਜੀ ਗਊ ਲੈ ਕੇ ਆ ਗਏ। ਜਿਸ ਵੇਲੇ ਆਏ ਇੱਕ ਤੱਟ ਤੇ, ਹੁਣ ਇਸ ਨਦੀ ਤੋਂ ਪਾਰ ਹੋਣੇ, ਪਾਰ ਲਿਜਾਣ ਵਾਲਾ ਬੇੜੀ ਦਾ ਮਲਾ ਸਾਧ ਸੰਗਤ, ਉਹ ਵੀ ਪੰਡਿਤ, ਉਹ ਵੀ ਬ੍ਰਹਮਣ ਹੈ। ਕਹਿੰਦਾ ਭਾਈ ਮੈਨੂੰ ਪਾਰ ਲੈ ਚੱਲ। ਅੱਗੋਂ ਜਵਾਬ ਕੀ ਮਿਲਿਆ? ਕਹਿੰਦਾ ਭਾਈ ਵੇਖ, ਮੈਂ ਜਿਸ ਨੂੰ ਵੀ ਪਾਰ ਲਿਜਾਣਾ ਉਹਦੇ ਕੋਲੋਂ ਮਸੂਲ ਟੈਕਸ ਕਿਰਾਇਆ ਜ਼ਰੂਰ ਲੈਂਦਾ, ਕਰ ਜ਼ਰੂਰ ਲੈਂਦਾ। ਸਤਸੰਗ ਧਿਆਨ ਦੇਣਾ, ਇਹ ਬ੍ਰਾਹਮਣ ਇਹ ਪੰਡਿਤ ਕਹਿਣ ਲੱਗਾ, ਭਾਈ ਕਰ ਦੇਣ ਜੋਗਾ ਮੇਰੇ ਕੋਲ ਤੇਰੇ ਵਾਸਤੇ ਕੁਝ ਨਹੀਂ, ਇੱਕ ਗਊ ਹੈ ਤੇ ਤੂੰ ਵੀ ਬ੍ਰਾਹਮਣ ਹੈ, ਮੈਂ ਵੀ ਬ੍ਰਾਹਮਣ, ਤੂੰ ਵੀ ਪੰਡਿਤ, ਮੈਂ ਵੀ ਪੰਡਿਤ, ਜੇ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਤੇ ਹੋਰ ਕੌਣ ਆਏਗਾ, ਤੂੰ ਮੈਨੂੰ ਪਾਰ ਲੈ ਚੱਲ। ਕਹਿੰਦਾ ਨਹੀਂ ਹੋ ਸਕਦਾ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਖਿਆਲ ਬੜਾ ਸੁੰਦਰ ਦਿੱਤਾ ਹੈ, ਕਹਿੰਦਾ ਦੇਖੋ, ਗਊ ਬ੍ਰਾਹਮਣ ਕੋ ਕਰ ਲਾਓ ਗੋਬਰ ਤਰਨ ਨਾ ਜਾਈ। ਗਊ ਤੇ ਬ੍ਰਾਹਮਣ ਨੂੰ ਇਹ ਕਰ ਲਾ ਲਿਆ,
ٹیکس محصول نہ لیا ہے. پر جس ویلے دے کول نہ دتا گیا ایک پاسے رک دی چھاویں کی بہ گیا. ہویا کہ کچھ دیر بعد گو نے گوبر کیتا اے کر لان والا اٹھ کے کی کرتا ہے اسے گوبر نو چک کے لے آیا اپنا چونکا پوتر کرن لگ پیا اپنا چونکا پوتر کرن لگ پیا. سدگر کہندے نے مردانیا ویخ یہ اوہی گو ہے اوہی برہمن ہے جسنو یہ کر تے ٹیکس لا لیا ہے پر اودے گوبر دے نال یہ ترنا چاہتا ہے یہ ترنا چاہتا ہے کہ ایسا ہو سکتا ہے. گو برہمن کو کر لاؤ گوبر ترن نہ جائی پائی اس گوبر دے نال نہیں تریا جانا کہ اس گوبر دا تو پوچا لا کے اپنی چونکے نو پوتر کر لو تے کبھی انج تر جاں گا. سدگر کہندے نے نہیں پر کیتا اس نے کی ہے توتی ٹکا تے جب مالی تان ملے چھا کھائی توتی ٹکا تے جب مالی توتی لائی ہے ٹکا لایا گانے وچ ریوں پایا ہے جب مالی ہاتھ وچ مالا بھی پھڑی ہے لیکن کم کی ہے تان ملے چھا کھائی. پھر کردہ کی ہے انتر پوجا پڑے کتبا سنجم ترکا بھائی انتر پوجا پردہ کی کتب بید کہنے انتر پوجا پڑے کتبا مسلمانہ دی مدد ہے تے سنجم ترکا پائی سنجم بھی کہنے انہا ورگائی رکھیا ہویا ہے. انت بھی سدگر نے گل کمال نہیں کر دیتی کہنے لگے پنڈت جی برہمن جی میری گل دھیان سن لو انتر پوجا پڑے کتبا سنجم ترکا پائی چھوٹی لے پکھنڈا. پنڈت جی یہ پکھنڈ چھڑ دیو اس پکھنڈ دے نال اس اڈمبر نال تسی نہیں تر سکدے. ہاں اگر ترنے تے کی کرو چھوٹی

ਬੰਦਾ ਅਗਰ ਤਰਨਾ ਚਾਹੁੰਦੇ ਹੋ ਤੇ ਨਾਮ ਜਪੋ, ਅਗਰ ਤਰਨਾ ਚਾਹੁੰਦੇ ਹੋ ਤੇ ਸਿਮਰਨ ਕਰੋ, ਕਿਉਂਕਿ ਸਿਮਰਨ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਤੇ ਭਗਤ ਜੀ ਨੇ ਬੜੇ ਕਮਾਲ ਦੀ ਗੱਲ ਕਹੀ ਹੈ, ਆਓ ਸਾਰੇ ਕਰੋੜ ਸਨ ਪਵਿੱਤਰ ਮਿਲ ਕੇ

ਹਰੀ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ ਹੈ, ਝੂਠ ਦਾ ਆਡੰਬਰ ਹੈ। ਇਹ ਮਨੁੱਖ ਤੂੰ ਜਿੰਨਾ ਮਰਜ਼ੀ ਕਰੀ ਜਾ, ਕੋਈ ਲਾਭ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਹੁਣ ਸਤਿਗੁਰੂ ਜੀ ਖਿਆਲ ਦਿੰਦੇ ਨੇ, ਕਿਉਂਕਿ ਇਹ ਸ਼ਬਦ ਭਗਤ ਰਵਿਦਾਸ ਜੀ ਨੇ ਆਰਤੀ ਦਾ ਕਹਿ ਕੇ ਗਾਇਨ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜਿਵੇਂ ਉਸ ਬ੍ਰਾਹਮਣ ਇੱਕ ਪੰਡਿਤ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਇਸੇ ਤਰ੍ਹਾਂ ਹੀ ਜਗਨਨਾਥਪੁਰੀ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਤੇ ਕੀ ਵੇਖਦੇ। ਜਗਨਨਾਥਪੁਰੀ ਦਾ ਮੰਦਿਰ ਹੈ, ਅੰਦਰ ਜਗਨਨਾਥ ਦੀ ਮੂਰਤ ਹੈ। ਹੁਣ ਉਸ ਮੂਰਤ ਦੇ ਅੱਗੇ ਇੱਕ ਥਾਲ ਹੈ, ਉਸ ਥਾਲ ਵਿੱਚ ਥੋੜੇ ਜਿਹੇ ਫੁੱਲ ਹਨ, ਧੂਪ ਅਗਰਬੱਤੀ ਬਲ ਰਹੀ ਹੈ, ਇੱਕ ਦੀਵਾ ਜਿਹਦੇ ਵਿੱਚ ਘਿਓ ਤੇ ਬੱਤੀ ਬਾਲ ਕੇ ਦੀਵਾ ਜਗਾਇਆ ਹੋਇਆ ਹੈ। ਉਸ ਥਾਲ ਨੂੰ ਤਿਆਰ ਕਰਕੇ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਕੁਝ ਉਹਦੀ ਉਸਤਤ ਦੇ ਮੁਖ ਦੇ ਵਿੱਚੋਂ ਸ਼ਬਦ ਕਹੇ ਜਾ ਰਹੇ ਨੇ, ਗੀਤ ਗਾਏ ਜਾ ਰਹੇ ਨੇ ਤੇ ਥਾਲ ਨੂੰ ਘੁਮਾਇਆ ਜਾ ਰਿਹਾ। ਸਤਿਗੁਰੂ ਕਹਿੰਦੇ ਨੇ ਭਾਈ ਇਹ ਕੀ ਕਰ ਰਹੇ ਹੋ? ਕਹਿੰਦੇ ਨੇ ਜੀ ਅਸੀਂ ਜਗਨਨਾਥ ਦੀ ਆਰਤੀ ਉਤਾਰ ਰਹੇ ਹਾਂ। ਸਤਿਸੰਗ ਧਿਆਨ ਦੇਣਾ, ਅਸੀਂ ਆਰਤੀ ਉਤਾਰ ਰਹੇ ਹਾਂ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਜਗਤ ਦੇ ਨਾਥ ਨਾਂ ਬਹੁਤ ਵੱਡਾ ਹੈ, ਜਗਤ ਦਾ ਨਾਥ, ਜੋ ਜਗਤ ਦਾ ਨਾਥ ਹੈ, ਕੀ ਤੁਸੀਂ ਉਹਦੀ ਆਰਤੀ ਇਸ ਥਾਲ ਵਿੱਚ ਉਤਾਰ ਰਹੇ ਹੋ? ਕਹਿਣ ਲੱਗੇ ਹਾਂ। ਸਤਿਗੁਰ ਗੁਰੂ ਨਾਨਕ ਪਾਤਸ਼ਾਹ ਬਾਹਰ ਆ ਗਏ। ਹੁਣ ਬਾਹਰ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਰਤੀ ਉਤਾਰ ਲਈ। ਤ੍ਰਾਸਰੀ ਮਹਿਲਾ ਪਹਿਲਾ ਰਾਗਤਨਾਸਰੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ ਆਓ ਮੈਂ ਤੁਹਾਡੇ ਸਮਕਸ਼ ਰੱਖਾਂ। ਇੱਕ ਸਾਨੂੰ ਇਹ ਵੀ ਪਤਾ ਲੱਗਦਾ ਹੈ ਆਰਤੀ ਹੈ ਕੀ, ਕਿਉਂਕਿ ਅੱਜ ਮੈਂ ਦੇਖ ਰਿਹਾ ਹਰ ਗੁਰਦੁਆਰੇ ਆਰਤੀ ਦੀ ਇੱਕ ਮਰਿਆਦਾ ਬਣ ਗਈ ਹੈ। ਆਰਤੀ ਜ਼ਰੂਰ ਹੋਣੀ ਚਾਹੀਦੀ ਹੈ, ਹਾਂ ਭਾਈ ਜ਼ਰੂਰ ਕਰੋ, ਪਰ ਆਰਤੀ ਕਿਵੇਂ ਕਰਨੀ ਹੈ? ਤੁਸ਼ ਬੁੱਧੀ ਅਨੁਸਾਰ ਮੈਂ ਥੋੜੀ ਜਿਹੀ ਵਿਚਾਰ ਤੁਹਾਡੇ ਸਮਕਸ਼ ਰੱਖਣਾ ਚਾਹੁੰਦਾ, ਕਿਉਂਕਿ ਸਾਨੂੰ ਉਸ ਗੁਰਮਤ ਦਾ ਪਤਾ ਲੱਗਦਾ ਹੈ। ਆਰਤੀ ਕਰਨਾ ਗੁਨਾਹ ਨਹੀਂ ਹੈ, ਪਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਕੀਤੀ ਹੈ ਉਵੇਂ ਕਰਨੀ ਹੈ।

ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਕਿ ਛੋਟੇ ਜਿਹੇ ਥਾਲ ਨਾਲ ਜਗਤਨਾਥ ਦੀ ਆਰਤੀ ਨਹੀਂ ਕੀਤੀ ਜਾ ਸਕਦੀ। ਗਗਨ ਵੀ ਥਾਲ ਬਾਹਰ ਆ ਕੇ ਵੇਖੋਗੇ ਜਿਹੜਾ ਸਾਰਾ ਗਗਨ ਮੰਡਲ ਹੈ ਨਾ, ਇਹ ਉਸਦਾ ਥਾਲ ਹੈ। ਹੁਣ ਸਾਧ ਸੰਗਤ ਤੁਸੀਂ ਆਪ ਇਸ ਤੇ ਵਿਚਾਰ ਕਰਨਾ, ਜੇ ਇਹ ਇਕਾਸ ਥਾਲ ਹੈ ਤੇ ਉਹ ਜਗਨਨਾਥ ਕਿੰਨਾ ਕੁ ਹੋਵੇਗਾ, ਉਹ ਪਰਮਾਤਮਾ ਕਿੱਡਾ ਕੁ ਹੋਵੇਗਾ ਜਿਹਦੀ ਆਰਤੀ ਇਹ ਸਾਰਾ ਗਗਨ ਕਰ ਰਿਹਾ, ਜਿਹਦਾ ਥਾਲ ਸਾਰੇ ਗਗਨ ਦਾ ਬਣਿਆ ਹੋਇਆ ਹੈ, ਉਹਦੀ ਆਰਤੀ ਕਿਵੇਂ ਹੋ ਸਕਦੀ ਹੈ? ਗਗਨ ਮੇ ਥਾਲ ਰਾਮ ਚੰਦ ਦੀਪਕ ਬਣੇ। ਪੰਡਿਤ ਜੀ ਕਹਿਣ ਲੱਗੇ ਮਹਾਰਾਜ ਚਲੋ ਮੰਨ ਲਿਆ ਇਹ ਥਾਲ ਹੈ, ਇਹਦੇ ਵਿੱਚ ਦੀਵਾ ਕਿਹੜਾ ਹੈ? ਰਵ ਚੰਦ ਦੀਪਕ ਬਣੇ, ਰਵ ਸੂਰਜ ਚੰਦ ਚੰਦਰਮਾ ਉਹ ਇਸ ਵਿੱਚ ਦੀਪਕ ਹਨ। ਧਿਆਨ ਦੇਣਾ, ਸੂਰਜ ਵੱਲ ਵੀ ਵੇਖੋ ਤੇ ਨਹੀਂ ਵੇਖਿਆ ਜਾਂਦਾ, ਇਤਨਾ ਵੱਡਾ ਸੂਰਜ। ਕਹਿੰਦੇ ਨੇ ਗਗਨ ਇੱਕ ਥਾਲ ਹੈ, ਰਵ ਚੰਦ ਦੀਪਕ ਹਨ ਇਸਦੇ, ਉਸ ਥਾਲ ਵਿੱਚ ਟਿਕੇ ਹੋਏ। ਤਾਰਕਾ ਮੰਡਲ ਜਨਕ ਮੋਤੀ, ਜਿਹੜੇ ਆਕਾਸ਼ ਮੰਡਲ ਵਿੱਚ ਤਾਰੇ ਜਗ ਮੰਗਾ ਰਹੇ ਨੇ ਇਹ ਉਸ ਥਾਲ ਦੇ ਮੋਤੀ ਹਨ। ਫਿਰ ਕਹਿੰਦੇ ਨੇ ਧੂਪ ਮਲ ਆਣ ਲੋ ਪਵਨ ਚਵਰੋ ਕਰੇ। ਕਹਿੰਦੇ ਨੇ ਮਲੇ ਪਹਾੜ ਦੀ ਖੁਸ਼ਬੂ, ਕਹਿੰਦੇ ਨੇ ਇਹ ਉਹਦੀ ਧੂਪ ਹੈ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਕਹਿੰਦੇ ਨੇ ਇਹ ਜਿਹੜੀ ਪਵਨ ਹੈ ਮੁੱਲੇ ਪਾਰ ਤੋਂ ਆ ਰਹੀ ਹੈ, ਇਹ ਉਹਦੀ ਧੂਪ ਅਗਰਬੱਤੀ ਹੈ।

ਤੇ ਜਿਤਨੀ ਵੀ ਬਨਸਪਤੀ ਹੈ, ਜਿਤਨੀ ਵੀ ਬਨਸਪਤੀ ਅੰਦਰ ਫੁੱਲ ਬੂਟੇ ਨੇ, ਇਹ ਭਾਈ ਸਾਰੇ ਹੀ ਉਹਦੇ ਫੁੱਲ ਹਨ। ਸਗਲ ਬਨਰਾਏ ਫੁੱਲੰਤ ਜੋਤੀ, ਸਾਰੀ ਬਨਸਪਤੀ ਉਸਦੇ ਫੁੱਲ ਹਨ। ਫਿਰ ਸਤਿਗੁਰੂ ਜੀ ਨੇ ਕਿਹਾ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਹੇ ਜਗਤ ਦੇ ਨਾਥ, ਮੈਂ ਤੇਰੀ ਆਰਤੀ ਕਿਵੇਂ ਕਰ ਸਕਦਾ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਕਿ ਤੇਰੀ ਆਰਤੀ ਮੈਂ ਇਸ ਛੋਟੇ ਜਿਹੇ ਥਾਲ ਵਿੱਚ ਕਰਾਂਗਾ? ਨਹੀਂ। ਹਾਂ ਭਾਈ, ਆਪਾਂ ਜਦੋਂ ਆਰਤੀ ਕਰਨੀ ਹੈ ਸ਼ਬਦ ਦੇ ਰੂਪ ਵਿੱਚ ਕਰਨੀ, ਨਾ ਥਾਲ ਤਿਆਰ ਕਰਨੇ, ਨਾ ਦੀਵਾ ਬਾਲਣਾ, ਨਾ ਧੂਪ ਅਗਰਬੱਤੀ ਦੀ ਲੋੜ ਹੈ, ਤੇ ਨਾ ਹੀ ਫੁੱਲ ਸੁੱਟਣ ਦੀ ਲੋੜ ਹੈ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ। ਜੇ ਤੁਸੀਂ ਉਸ ਅਕਾਲ ਪੁਰਖ ਦੀ ਆਰਤੀ ਕਰਨੀ ਹੈ ਤੇ ਫਿਰ ਕਿਸ ਪ੍ਰਕਾਰ ਕਰੋ?

ನಾಮ ತೇರು ಅಂಬಲ್ಲ, ನಾಮ ತೇರು ಚಂದನು. ಸಾಧ ಸಂಗತ್ ಅಂಬಲ ಕಹಿಂದೇನೆ ಪಾಣಿನು, ಚಂದನು ಕಹಿಂದೇನೆ ಚಂದನನು. ಕಹಿಂದೇನೆ ಜಿವೇ ಪಂಡಿತ ನೇ ಕೋಲ ಪಾಣಿ ਨਹੀਂ ਰੱਖਿਆ ਤੇ ਚੰਦਨ ਰਗੜਨ ਵਾਸਤੇ ਇੱਕ ਪੱਥਰ ਦੀ ਸਿੱਲ ਵੀ ਰੱਖੀ ਹੈ, ਉਹਦੇ ਉੱਤੇ ਰਗੜ ਕੇ ਉਹ ਤੈਨੂੰ ਛਿੜਕਾ ਕਰਦੇ ਨੇ, ਪਰ ਮੈਂ ਤੇ ਤੇਰੇ ਨਾਮ ਦਾ ਹੀ ਅੰਬਲੋ ਪਾਣੀ ਬਣਾਇਆ ਹੈ. ਨਾਮ ਤੇਰੋ ਅੰਬਲਾ, ਤੇਰੇ ਨਾਮ ਦਾ ਅੰਬਲਾ ਪਾਣੀ ਨਿਰਮਲ ਜਲ ਹੈ. ਨਾਮ ਤੇਰੋ ਚੰਦਨੋ, ਮੈਂ ਤੇਰੇ ਨਾਮ ਨੂੰ ਹੀ ਚੰਦਨ ਸਮਝਦਾ ਹਾਂ. ਘਸ ਜਪੈ ਨਾਮ ਲੈ ਤੁਝੇ ਯੁਕੋ ਚਾਰੇ. ਕਹਿੰਦੇ ਨੇ ਮੈਂ ਉਹ ਤੇਰੇ ਨਾਮ ਦਾ ਹੀ ਚੰਦਨ ਕਿਸ ਕੇ ਤੇਰੀ ਅਰਪਣ ਕਰ ਦਿੱਤਾ ਹੈ, ਤੈਨੂੰ ਚੜਾ ਦਿੱਤਾ ਹੈ, ਮੈਂ ਨਾਮ ਨੂੰ ਹੀ ਸਭ ਕੁਝ ਸਮਝਿਆ. ਅੱਗੇ ਭਗਤ ਜੀ ਕਹਿੰਦੇ

ਜੋਤ ਜਗਾਈ ਹੈ। ਆ ਤੁਸੀਂ ਵੇਖਦੇ ਹੋ ਅਸੀਂ ਜੋਤ ਵੀ ਜਗਾਉਂਦੇ ਹਾਂ, ਜੋਤਾਂ ਵੀ ਜਗਦੀਆਂ ਨੇ, ਪਰ ਸਾਹਿਬ ਕਹਿੰਦੇ ਨੇ ਜੋਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਭਗਤ ਜੀ ਖਿਆਲ ਦਿੰਦੇ ਹੋਏ ਕਹਿੰਦੇ ਨੇ, ਨਾਮ ਤੇਰੇ ਕੀ ਜੋਤ ਲਗਾਈ, ਹੇ ਮੇਰੇ ਮਾਲਕ ਮੈਂ ਤੇਰੇ ਨਾਮ ਦੀ ਜੋਤ ਬਲਨੀ ਹੈ। ਉਸ ਨਾਮ ਦੀ ਜੋਤ ਦੀ ਬਰਕਤ ਹੋਇਆ ਕਿ ਪਾਇਓ ਉਜਿਆਰ ਭਵਨ ਸਗਲਾ, ਐਸੀ ਨਾਮ ਦੀ ਜੋਤ ਬਲੀ ਮੇਰੇ ਸਾਰੇ ਭਵਨਾਂ ਅੰਦਰ, ਮੇਰੇ ਘਰ ਅੰਦਰ ਚਾਨਣ ਹੀ ਚਾਨਣ ਹੋ ਗਿਆ। ਇਹ ਹੈ ਨਾਮ ਦੀ ਜੋਤ, ਤੇ ਜਿਨ੍ਹਾਂ ਅੰਦਰ ਨਾਮ ਦੀ ਜੋਤ ਬਲ ਪਏ ਨਾ, ਉੱਥੇ ਅੰਧੇਰਾ ਨਹੀਂ ਰਹਿੰਦਾ, ਉੱਥੇ ਚਾਨਣ ਹੋ ਜਾਂਦਾ ਹੈ, ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰ ਪਵਨ ਸੰਗ ਲਾਰੇ। ਫਿਰ ਕਹਿੰਦੇ ਨੇ, ਮਾਲਕ ਤੂੰ ਕਹਿੰਦਾ ਫੁੱਲ ਕਿੱਥੇ ਨੇ, ਮੈਂ ਫੁੱਲ ਵੀ ਬਣਾਏ ਨੇ। ਨਾਮ ਤੇਰੋ ਧਾਗਾ ਨਾਮ ਫੂਲ ਮਾਲਾ ਭਾਰੇ ਅਠਾਰੇ ਸਗਲ ਜੁਠਾਰੇ। ਨਾਮ ਤੇਰੋ ਧਾਗਾ ਮੈਂ ਤੇਰੇ ਨਾਮ ਦਾ ਧਾਗਾ ਬਣਾਇਆ ਹੈ, ਨਾਮ ਫੂਲ ਮਾਲਾ ਮੈਂ ਤੇਰੇ ਨਾਮ ਦੇ ਫੁੱਲਾਂ ਨੂੰ ਪਰੋਲਿਆ। ਇੱਕ ਖਿਆਲ ਯਾਦ ਰੱਖਣਾ, ਕਿਉਂਕਿ ਇਹ ਜੋ ਬਾਣੀ ਹੈ ਨਾ, ਇਹ ਸਾਰੇ ਕਬਾਟ ਖੋਲ ਦਿੰਦੀ। ਹੁਣ ਬਾਣੀ ਨੇ ਜੋ ਖਿਆਲ ਦਿੱਤਾ ਹੈ ਨਾ, ਮੈਂ ਉਹ ਤੁਹਾਡੇ ਸਮਕਸ਼ ਰੱਖ ਰਿਹਾ। ਪੰਡਿਤ ਜੀ, ਇਹ ਜਿਹੜੇ ਤੁਸੀਂ ਫੁੱਲ ਚੜਾਏ ਨੇ, ਇਹ ਠਾਕੁਰ ਨੂੰ ਦੁੱਧ ਦਾ ਭੋਗ ਲਵਾਇਆ, ਜਿਸ ਪਾਣੀ ਨਾਲ ਇਸ਼ਨਾਨ ਕਰਾਇਆ, ਕੀ ਇਹ ਪਾਣੀ ਸੁੱਚਾ, ਕੀ ਇਹ ਫੁੱਲ ਸੁੱਚੇ ਨੇ, ਕੀ ਇਹ ਦੁੱਧ ਸੁੱਚਾ? ਬਿਲਕੁਲ ਨਹੀਂ। ਬਾਣੀ ਦਾ ਫੈਸਲਾ ਹੈ, ਦੁੱਧ ਤਾਂ ਬਛੜੇ ਥਣੋਂ ਬਿਟਾ ਲਿਆ, ਕਿਉਂਕਿ ਜਿਸ ਵੇਲੇ ਬਛੜੇ ਨੇ ਥਣਾਂ ਨੂੰ ਮੂੰਹ ਲਾਇਆ, ਦੁੱਧ ਤੇ ਉਦੋਂ ਝੂਠਾ ਹੋ ਗਿਆ, ਉਹ ਫਿਰ ਦੁੱਧ ਸੁੱਚਾ ਤੇ ਨਾ ਹੋਇਆ। ਕਹਿੰਦੇ ਨੇ ਜਿਸ ਤਰ੍ਹਾਂ ਬਛੜੇ ਨੇ ਦੁੱਧ ਨੂੰ ਝੂਠਾ ਕਰ ਦਿੱਤਾ, ਇਸੇ ਤਰ੍ਹਾਂ ਕਹਿੰਦੇ ਨੇ ਭਵਰੇ ਨੇ ਫੁੱਲ ਦੀ ਸੁਗੰਧ ਲੈ ਕੇ ਫੁੱਲ ਨੂੰ ਝੂਠਾ ਕਰ ਦਿੱਤਾ। ਫੁੱਲ ਵੀ ਝੂਠਾ ਹੈ, ਸੁੱਚਾ ਨਹੀਂ ਹੈ। ਕਹਿੰਦੇ ਨੇ ਇਸੇ ਤਰ੍ਹਾਂ ਪਾਣੀ ਨੂੰ ਮੱਛੀ ਨੇ ਝੂਠਾ ਕਰ ਦਿੱਤਾ, ਕਿਉਂਕਿ ਉਹ ਮੱਛੀ ਪਾਣੀ ਵਿੱਚ ਕਿਤਨੀ ਵਾਰੀ ਇਸ਼ਨਾਨ ਕਰ ਰਹੀ ਹੈ, ਤੇ ਤੁਸੀਂ ਕਿਸ ਪਾਸਿਓ ਉਹਨੂੰ ਸੁੱਚਾ ਕਰਕੇ ਮੰਨਦੇ ਹੋ? ਇਸ ਲਈ ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ, ਮੈਂ ਤੇਰੇ ਦਰ ਤੇ ਕੋਈ ਵੀ ਝੂਠੀ ਚੀਜ਼ ਨਹੀਂ ਚੜਾਈ। ਇਸ ਲਈ ਉਹਨਾਂ ਨੇ ਨਾਮ ਨੂੰ ਹੀ ਧਾਗਾ, ਨਾਮ ਨੂੰ ਹੀ ਫੁੱਲ ਆਖਿਆ ਹੈ। ਨਾਮ ਤੇਰੋ ਧਾਗਾ ਨਾਮ ਫੁੱਲ ਮਾਲਾ ਪਾਰ ਅਠਾਰੇ ਸਗਲ ਜੁਠਾਰੇ। ਕਹਿੰਦੇ ਜਿਤਨੀ ਸਾਰੀ ਬਨਸਪਤੀ ਹੈ ਨਾ, ਹੇ ਮੇਰੇ ਮਾਲਕ, ਮੇਰੀ ਨਿਗਾਹ ਵਿੱਚ ਤੇਰੇ ਨਾਮ ਤੋਂ ਬਿਨਾਂ ਜੂਠੀ ਲੱਗਦੀ ਹੈ। ਪਾਰ ਅਠਾਰੇ ਸਗਲ ਜੁਠਾਰੇ, ਜੁਠਾਰੇ ਦਾ ਭਾਵ ਹੈ ਕਿ ਤੇਰੇ ਨਾਮ ਤੋਂ ਬਿਨਾਂ ਮੈਨੂੰ ਸਭ ਜੂਠਾ ਲੱਗਦਾ, ਤੇਰੇ ਨਾਮ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੈ। ਫਿਰ ਕਹਿੰਦੇ ਨੇ,

ਅਰਪਣ ਕੀ ਕਰ ਸਕਦਾ। ਜੇ ਤੁਸੀਂ ਕੁਝ ਬਨਸਪਤੀ ਵਿੱਚੋਂ ਦਿੰਦੇ ਹੋ ਤੇ ਉਹ ਪਰਮਾਤਮਾ ਦੀ ਬਣਾਈ ਹੈ, ਉਹਦੇ ਵਿੱਚ ਮਨੁੱਖ ਦਾ ਕੋਈ ਹੱਥ ਨਹੀਂ ਹੈ। ਮਨੁੱਖ ਨਾ ਆਖੇ ਕਿ ਮੈਂ ਕੁਝ ਭੇਟ ਕਰ ਰਿਹਾ, ਕਹਿਣ ਲੱਗੇ ਬਿਲਕੁਲ ਨਹੀਂ, ਤੇਰਾ ਕੀ ਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਵਰ ਡੁਲਾਰੇ। ਹੇ ਮੇਰੇ ਮਾਲਕ, ਮੇਰੇ ਕੋਲ ਹੋਰ ਚੋਰ ਕੋਈ ਨਹੀਂ ਗਾ, ਮੈਂ ਤੇਰੇ ਨਾਮ ਦਾ ਹੀ ਤੇਰੇ ਉੱਤੇ ਚੋਰ ਕਰ ਰਿਹਾ, ਮੈਂ ਉਸ ਨੂੰ ਹੀ ਚੋਰ ਬਣਾ ਲਿਆ ਹੈ। ਫਿਰ ਕਹਿੰਦੇ ਨੇ ਦਸ ਅੱਠਾਂ ਅੱਠ ਸੱਠੇ ਚਾਲੇ ਖਾਣੀ, ਦਸ ਅੱਠਾਂ, ਦਸ ਤੇ ਅੱਠ ਅਠਾਰਾਂ, ਇਹ ਅਠਾਰਾਂ ਪੁਰਾਣ ਹਨ। ਅੱਠ ਸੱਠਾ, ਅੱਠ ਤੇ ਸੱਠ, ਅਠਾਹਠ, ਇਹ ਤੀਰਥ ਹਨ। ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ, ਤੇ ਚਾਰ ਖਾਣੀਆਂ ਹਨ, ਅੰਡਜ ਜੀਰਜ ਉਤਪੁਜ ਸੇਤਜ। ਅਠਾਰਾਂ ਪੁਰਾਣ ਹਨ, ਅਠਾਹਠ ਤੀਰਥ ਹਨ, ਤੇ ਚਾਰ ਖਾਣੀਆਂ ਹਨ। ਫਿਰ ਕਹਿੰਦੇ ਨੇ ਸਤ ਅੱਜ ਭਗਤ ਜੀ, ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ। ਇਹ ਵਰਤਨ, ਇਹ ਸਾਰਾ ਸੰਸਾਰ ਇਹਨਾਂ ਜੂਨਾਂ ਦੇ ਵਿੱਚ ਹੀ ਭਟਕ ਰਿਹਾ ਹੈ, ਇਹਨਾਂ ਦੇ ਵਿੱਚ ਹੀ ਫਿਰੀ ਜਾ ਰਿਹਾ ਹੈ। ਕੋਈ ਕਹਿੰਦਾ ਪੁਰਾਣ ਪੜ੍ਹ ਕੇ ਮੁਕਤੀ ਲੈ ਲਓ, ਕੋਈ ਕਹਿੰਦਾ ਤੀਰਥ ਇਸ਼ਨਾਨ ਕਰਕੇ ਮੁਕਤੀ ਲੈ ਲਓ, ਪਰ ਇਹਨਾਂ ਚਾਰੀਆਂ ਖਾਣੀਆਂ ਵਿੱਚ ਭਟਕੀ ਜਾ ਰਹੇ ਨੇ। ਸੰਸਾਰ ਬਸ ਇਹਦੇ ਵਿੱਚ ਫਸਿਆ, ਇਦੋਂ ਬਾਹਰ ਨਹੀਂ ਨਿਕਲ ਸਕਿਆ। ਅੰਤ ਵਿੱਚ ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਮੇਰੇ ਮਾਲਕ, ਆਰਤੀ ਤੇਰੀ ਮੈਂ ਵੀ ਨਹੀਂ ਕਰ ਸਕਦਾ, ਕਿਵੇਂ ਤੇਰੀ ਆਰਤੀ ਹੋ ਸਕਦੀ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਕਹਿ ਰਵਿਦਾਸ, ਹੇ ਰਵਿਦਾਸ ਆਖ, ਰਵਿਦਾਸ ਆਖ ਰਹੇ ਨੇ। ਰਵਿਦਾਸ ਜੀ ਨੇ ਇਸ ਤਰ੍ਹਾਂ ਆਖਿਆ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਹੇ ਮੇਰੇ ਮਾਲਕ, ਇਹ ਨਾਮ ਹੀ ਤੇਰਾ ਆਰਤੀ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ, ਕਿਉਂਕਿ ਨਾਮ ਸੱਤ ਹੈ। ਦੁਨੀਆਂ ਵਿੱਚ ਜਿਤਨੀਆਂ ਚੀਜ਼ਾਂ ਦਿਸ ਰਹੀਆਂ ਨੇ ਝੂਠ ਨੇ, ਨਾਮ ਸੱਤ ਹੈ। ਦੇਖੋ ਸਾਧ ਸੰਗਤ, ਭਗਤ ਜੀ ਨੇ ਕੈਸੀ ਇੱਕ ਭੂਮਿਕਾ ਨਿਭਾਈ ਹੈ, ਨਾਮ ਤੋਂ ਸ਼ੁਰੂ ਕੀਤਾ ਹੈ ਤੇ ਨਾਮ ਤੇ ਮੁਕਾਇਆ ਹੈ। ਕਹਿੰਦੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ, ਨਾਮ ਤੋਂ ਬਿਨਾਂ ਸਭ ਕੁਝ।

ਖਾਤਰ ਕੜਾ ਪ੍ਰਸ਼ਾਦ ਦੀ ਦੇਗ ਬਣਦੀ ਹੈ, ਇਹ ਸੁੱਚੇ ਘਿਓ ਦੀ ਬਣਨੀ ਚਾਹੀਦੀ ਹੈ। ਤੇ ਕਈਆਂ ਨੇ ਐਸੀ ਵਿਚਾਰ ਕੀਤੀ ਕਿ ਕਈਆਂ ਵਿੱਚ ਸਮਰੱਥਾ ਨਹੀਂ ਹੈ, ਕੋਈ ਨਹੀਂ ਬਣਾ ਸਕਦੇ, ਕਿ ਉਹ ਦੇਗ ਨਾ ਬਣਾਉਣਗੇ। ਗੱਲ ਇੰਜ ਨਹੀਂ ਹੈ। ਮਨੁੱਖ ਹਰ ਚੀਜ਼ ਆਪਣੇ ਘਰ ਵਿੱਚ ਸੁੱਚੀ ਖਾਂਦਾ ਹੈ, ਲੇਕਿਨ ਗੁਰੂ ਨੂੰ ਸੁੱਚੀ ਘਿਓ ਨਹੀਂ ਖਵਾਉਂਦਾ। ਗੁਰੂ ਨੂੰ ਵੀ ਸੁੱਚੀ ਖਵਾਉਣੀ ਚਾਹੀਦੀ ਹੈ। ਗੱਲ ਇਹ ਨਹੀਂ ਹੈ ਸਮਰੱਥਾ ਹੈ ਜਾਂ ਨਹੀਂ, ਨਹੀਂ, ਗੱਲ ਤਾਂ ਸਿਰਫ ਇਤਨੀ ਹੈ ਕਿ ਸਾਡਾ ਗੁਰੂ ਪ੍ਰਤੀਕ ਸਤਿਕਾਰ ਕਿੰਨਾ ਕੁ ਹੈ, ਅਸੀਂ ਗੁਰੂ ਨੂੰ ਕਿੰਨਾ ਪੁੱਛਾਂਗੇ, ਅਸੀਂ ਗੁਰੂ ਤੱਕ ਕੈਸੀ ਪਹੁੰਚ ਕਰਨੇ ਆ। ਭਗਤ ਰਵਿਦਾਸ ਜੀ ਨੇ ਕੇਵਲ ਇਹੀ ਦਰਸਾਇਆ ਕਿ ਮੈਂ ਸੱਤ ਤੋਂ ਬਿਨਾਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ। ਜਿੱਥੇ ਝੂਠ ਦਾ ਸੰਬੰਧ ਆ ਜਾਏ ਮੈਂ ਤੋੜ ਦਿੱਤਾ। ਹੁਣ ਦੁਨੀਆ ਨਾਲ ਸੰਬੰਧ ਸੀ ਝੂਠਾ, ਮੈਂ ਤੋੜ ਦਿੱਤਾ। ਹੇ ਮਾਲਕ ਤੇਰੇ ਨਾਲ ਸੰਬੰਧ ਹੈ ਸੱਚਾ, ਮੈਂ ਤੇਰੇ ਨਾਲ ਜੁੜ ਲਿਆ। ਇਸ ਲਈ ਸਾਧ ਸੰਗਤ ਆਓ, ਅੱਜ ਦੇ ਇਸ ਪ੍ਰਕਰਨ ਵਿੱਚ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ, ਹਰ ਕੇ ਨਾਮ ਬਿਨਾਂ ਝੂਠੇ ਸੰਗਤ ਵਸਾਏ। ਹਰੀ ਨਾਮ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ ਹੈ, ਇੱਕ ਅਡੰਬਰ ਹੈ, ਉਹਨੂੰ ਤਿਆਗੋ ਤੇ ਕਰੀਏ ਕੀ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ ਹਰ ਭੋਗ ਤੁਹਾਰੇ। ਮੈਂ ਸੱਤ ਨਾਮ ਦਾ ਭੋਗ ਤੇਰੇ ਅਰਪਣ ਕੀਤਾ ਹੈ, ਇਸ ਲਈ ਹੇ ਪ੍ਰਮਾਤਮਾ ਤੂੰ ਕਰ ਮੇਰੇ ਤੇ ਕਿਰਪਾ, ਮੇਰੀ ਇਹ ਆਰਤੀ ਕਬੂਲ ਕਰ। ਤੇ ਗੁਰਸਿੱਖ ਨੂੰ ਸਿੱਧ ਕੀ ਮਿਲੀ ਕਿ ਆਪਾਂ ਜਦੋਂ ਵੀ ਆਰਤੀ ਕਰਨੀ ਹੈ ਨਾਮ ਰੂਪੀ ਤੇ ਸ਼ਬਦ ਰੂਪੀ, ਦੁਨੀਆਂ ਦੀ ਤਰ੍ਹਾਂ ਵਿਖਾਵਾ ਨਹੀਂ ਕਰਨਾ, ਅਡੰਬਰ ਨਹੀਂ ਕਰਨਾ, ਬਸ ਸ਼ਬਦ ਰੂਪੀ ਆਰਤੀ ਆਪਾਂ ਆਪਣੇ ਮਾਲਕ ਨੂੰ ਸੁਣਾਉਣੀ ਹੈ। ਆਓ ਸਾਰੇ ਮਿਲ ਕੇ, ਕੋਈ ਰਸਨਾਵਾਨੀ ਨਾ ਰਹੇ, ਸ਼ਬਦ ਦੀਆਂ ਤੁਕਾਂ ਪੜੀਏ।